0: I'm Mark Dransfield. Westpac has changed its interest rate forecast and now believes an increase is likely in November. The increase would push the official cash rate to 4.6%, the highest level in 15 years. Westpac's forecast means that all four major banks expect a rate hike before Christmas. The Federal Opposition believes the government's digital duty of care legislation hands it too much power. Social media users would be able to opt out of an algorithm which drives content on their feed. Tech companies would also face $100 million fines if they breach the rules. But Liberal Senator Sarah Henderson says the proposed legislation also gives the Communications Minister the ability to censor information.
1: The Minister is giving herself the power to shut down almost anything that she considers to be seriously harmful online. Are they views with which she does not agree? This is very, very concerning.
0: However, Communications Minister Annika Wells says it's not about censorship, but rather about choice and removing harmful material.
2: Child sexual exploitation, child abuse material, child grooming, violence, sexual violence, menacing, threatening or harassment, and the promotion of terrorism and extremism. That's the kind of acts that we prohibited to adults online.
0: Victorian Premier Ben Carroll says any decision to approve weight loss jabs for prisoners is a health decision. Triple murderer Erin Patterson recently started taking Ozempic while she waits in solitary confinement to hear whether she'll be granted a retrial.
3: We know that these are decisions based on medical advice, former coronial inquiries into prison issues. I will leave this to the Commissioner of Corrections and to make these decisions.
0: Plans to host Olympic rowing events in Rockhampton during the 2032 Games are now facing backlash at an international level. Georgia Kondek has more.
4: The Olympics Committee is believed to be considering a contingency plan for the event if rain floods the Fitzroy River during the Games. The plan comes amid concerns from international athletes and the peak body regarding the suitability of the site. Other rowing advocates say the world is starting to take notice of a letter signed by 500 Australian rowers arguing against the venue. Questions are being raised on how Brisbane 2032 would mitigate the risk of flooding leading into the Games, but also if Rockhampton is the best possible venue Australia has to offer. Georgia Kondek, Brisbane.
0: A Melbourne council is debating whether to change the name of Adolf Street in East Richmond because some residents think it's too similar to Adolf Hitler. Sharon Harrison, Deputy Mayor of Yarra Council, says there's a push for it to be renamed Adolphus Street, but there are strict rules about changing street names.
5: There was a request from the community back in 2025. The street was named back in 1861 after an early German Lutheran migrant and landowner who was called Adolphus, who'd fled religious persecution in Europe. We all ultimately have to work within the rules that the state set.
0: Finally, to the Australian share market, the All Ords has closed down 86 points to 91.14. One Australian dollar is buying 72 US cents. This is AIR National News. First to tennis, and the last of the quarterfinals places have now been filled at Flushing Meadows. Air Sports' Paul Walsh has the details.
6: Men's number one seed Alexander Zverev has played his way into his fifth quarterfinals appearance at the US Open by defeating the 21st seed Luciano Dodari 6-2, 6-2, 7-6. For the current French Open champion, it is important to keep improving as the tournament progresses.
7: I'm definitely happy. I think compared to the first two matches, the level has been going up. And of course, that's a goal and I'm happy about that.
6: In the other evening match, it was Coco Gauff who was too good for the 18-year-old Iva Jovic, 6-1, 6-4, in an All-American shootout on Arthur Ashe Stadium. Paul Walsh for Air Sport.
0: AFL and Tom Liberatore has told Western Bulldogs teammates he's retiring after playing 268 games. The 34-year-old retires following a number of concussions and knee injuries. NRL and Panthers co-captain Nathan Cleary's given his biggest hint that he will re-sign with the club, saying the arrival of his younger brother Jet next season could tempt him to reject rival offers. And Cricket Australia has approved private investment in the Big Bash League, starting with the sale of the Melbourne Renegades ahead of the 2027-28 season. Other state-owned clubs could follow. Cricket Australia would retain control over scheduling, salary caps and investor approvals. Australian Independent Radio News.
8: Licence ਸਾਡੇ ਕੰਮ ਤੇ ਇੱਕ ਜਸ਼ਨ ਸੀ ਅਤੇ ਮੈਨੂੰ ਲੱਗਿਆ ਕਿ ਮੈਂ ਪੀਣ ਲਈ ਨਾ ਨਹੀਂ ਕਰ ਸਕਦਾ ਮੈਂ ਸੋਚਿਆ ਕਿ ਮੈਂ ਸੀਮਾ ਦੇ ਹੇਠਾਂ ਪੀਤੀ ਹੈ ਪਰ 0.05 ਸੀਮਾ ਤੋਂ ਵੱਧ ਪੀ ਕੇ ਗੱਡੀ ਚਲਾਉਂਦਾ ਫੜਿਆ ਗਿਆ ਹੁਣ ਮੈਂ ਆਪਣੇ ਬੱਚਿਆਂ ਨੂੰ ਸਕੂਲ ਨਹੀਂ ਛੱਡ ਸਕਦਾ ਮੈਨੂੰ ਆਪਣੀ ਮਾਂ ਨੂੰ ਦੱਸਣਾ ਪਿਆ ਕਿ ਮੈਂ ਹੁਣ ਉਸਨੂੰ ਡਾਕਟਰਾਂ ਕੋਲ ਨਹੀਂ ਲੈ ਕੇ ਜਾ ਸਕਦਾ ਮੇਰੇ ਲਈ ਮੇਰੇ 'ਤੇ ਨਿਰਭਰ ਲੋਕਾਂ ਨੂੰ ਨਾ ਕਹਿਣਾ ਸਭ ਤੋਂ ਬੁਰੀ ਸਜ਼ਾ ਹੈ ਕਾਸ਼ ਕਿ ਮੈਂ ਇਹਦੀ ਬਜਾਏ ਪੈਗ ਨੂੰ ਨਾ ਕਹਿ ਦਿੰਦਾ ਜ਼ਿੰਮੇਵਾਰੀ ਲਓ ਜੇ ਤੁਸੀਂ ਪੀਤੀ ਹੈ ਤਾਂ ਗੱਡੀ ਨਾ ਚਲਾਓ TAC ਵੱਲੋਂ ਇੱਕ ਸੁਨੇਹਾ
9: ਸਟੇਸ਼ਨ ਸਪਾਂਸਰ ਦ ਵਰਲਡ ਐਟ ਨਾਈਟ ਔਨ ਯੋਰ ਲੋਕਲ ਸਟੇਸ਼ਨ ਪਲੈਂਟੀ ਵੈਲੀ FM
10: ਪਲੈਂਟੀ ਵੈਲੀ FM ਤੇ ਮੈਂ ਬਿੱਕੀ ਸਿੰਘ ਹਾਜ਼ਰ ਹਾਂ ਲੈ ਕੇ ਪ੍ਰੋਗਰਾਮ ਗੱਲਾਂ ਚੋ ਗੱਲ ਗੱਲਾਂ ਚੋ ਗੱਲ ਪ੍ਰੋਗਰਾਮ ਹਰ ਮੰਗਲਵਾਰ ਸ਼ਾਮੀ 6 to 8 ਤੁਸੀਂ ਸੁਣ ਸਕਦੇ ਹੋ ਇਹ ਪ੍ਰੋਗਰਾਮ pvfm.org.au ਤੇ ਤੁਸੀਂ ਪੋਡਕਾਸਟ ਦੇ ਵਿੱਚ ਵੀ ਸੁਣ ਸਕਦੇ ਹੋ ਗੱਲਾਂ ਚੋ ਗੱਲ ਪ੍ਰੋਗਰਾਮ ਪਲੈਂਟੀ ਵੈਲੀ FM ਦੀ ਪੰਜਾਬੀ ਸੇਵਾ ਦਾ ਇਹ ਇਕਲੌਤਾ ਪ੍ਰੋਗਰਾਮ ਹੈ ਅਤੇ ਇਹ ਪ੍ਰੋਗਰਾਮ ਬਾਰ ਬਾਰ ਹਰ ਹਫ਼ਤੇ 6 to 8 ਆਉਂਦਾ ਹੈ ਅਤੇ ਉਸ ਤੋਂ ਬਾਅਦ ਇਸ ਨੂੰ ਬਾਰ ਬਾਰ ਤੁਸੀਂ ਇੱਥੋਂ ਦੀ ਵੈਬਸਾਈਟ 'ਤੇ ਜਾ ਕੇ ਵੀ ਸੁਣ ਸਕਦੇ ਹੋ ਗੱਲਾਂ ਜੋ ਅਸੀਂ ਆਪਸ 'ਚ ਕਰਨਾ ਚਾਹੁੰਦੇ ਹਾਂ ਗੱਲਾਂ ਸਾਂਝੇ ਪਰਿਵਾਰ ਵਿੱਚ ਬਹਿ ਕੇ ਕੀਤੀ ਜਾਣ ਵਾਲੀਆਂ ਜਿਨ੍ਹਾਂ ਨੂੰ ਵਿਚਾਰਨ ਦੀ ਲੋੜ ਹੈ ਗੱਲਾਂ ਸਾਡੇ ਆਲੇ ਦੁਆਲੇ ਦੀਆਂ ਗੱਲਾਂ ਮੌਸਮ ਅਤੇ ਮਾਹੌਲ ਦੀਆਂ ਪਲੈਂਟੀ ਵੈਲੀ ਦੀਆਂ ਖੂਬਸੂਰਤ ਵਾਦੀਆਂ ਦੇ ਵਿੱਚ ਜੇ ਤੁਸੀਂ ਅੱਜ ਕੰਮ ਤੋਂ ਘਰ ਜਾ ਰਹੇ ਹੋ ਜੇ ਤੁਸੀਂ ਕੰਮ ਤੋਂ ਘਰ ਜਾਂਦਿਆਂ ਕਿਤੇ ਆਪਣੇ ਆਲੇ ਦੁਆਲੇ ਦੀ ਝਾਤੀ ਮਾਰਨਾ ਚਾਹੁੰਦੇ ਹੋ ਸਾਡੇ ਨਾਲ ਸਾਂਝ ਪਾਉਣਾ ਚਾਹੁੰਦੇ ਹੋ ਸਾਡੇ ਨਾਲ ਸਾਂਝ ਤੁਸੀਂ ਫੋਨ ਰਾਹੀਂ ਪਾ ਸਕਦੇ ਹੋ ਸਾਨੂੰ SMS ਸੁਨੇਹਾ ਲਾ ਸਕਦੇ ਹੋ ਵਿਕਰਮ ਸੇਖੋਂ ਬਿੱਕੀ ਸਿੰਘ ਦੇ ਫੇਸਬੁੱਕ ਪੇਜ 'ਤੇ ਜਾ ਕੇ ਸੁਨੇਹਾ ਲਾ ਸਕਦੇ ਹੋ ਕੋਈ ਗੱਲ ਵਿਚਾਰਨਾ ਚਾਹੁੰਦੇ ਹੋ ਕੋਈ ਮਸਲਾ ਜਿਹੜਾ ਤੁਹਾਡੇ ਜ਼ਿਹਨ ਵਿੱਚ ਹੈ ਗੱਲਾਂ ਸਾਂਝਾਂ ਪਾ ਕੇ ਅਸੀਂ ਆਪਣੇ ਮਨ ਹੌਲਾ ਕਰਕੇ ਦੁਨੀਆ ਭਰ ਦੇ ਵਿੱਚ ਚੱਲ ਰਹੇ ਮਸਲਿਆਂ ਨੂੰ ਵਿਚਾਰਨ ਦੀ ਗੱਲਬਾਤ ਵਿਚਾਰਨ ਦੀ ਗਤੀ ਵੀ ਜਾਰੀ ਰੱਖਦੇ ਹਾਂ ਪਹਿਲਾ ਨਾਂ ਉਸ ਰੱਬ ਦਾ ਜਿਸ ਦਾ ਜ਼ੋਰ ਜਵਾਬ ਕੋਈ ਨਾ ਜਿਸ ਦੀਆਂ ਰਹਿਮਤਾਂ ਬਖਸ਼ਾਂ ਦਾ ਹਿਸਾਬ ਵੀ ਕੋਈ ਨਾ ਵੇਖਣ ਸੁਣਨ ਵਾਲਿਆਂ ਦੀ ਖੈਰ ਮੰਗਦਾ ਨਾਲੇ ਕਰਾਂ ਅਰਦਾਸ ਸਰਬਤ ਦੇ ਭਲੇ ਦੀ

ਜ਼ਿੰਦਗੀ ਕਿੰਨੇ ਦਿਨ ਹੈ ਇਸ ਦਾ ਕੋਈ ਅੰਦਾਜ਼ਾ ਨਹੀਂ ਲਾਉਂਦਾ ਸਾਡਾ ਜੀਵਨ ਇੱਕ ਸਹਾ ਜੀਵਨ ਹੈ ਪਰ ਜ਼ਿੰਦਗੀ ਜਿਉਣੀ ਕਿੱਦਾਂ ਆ ਜ਼ਿੰਦਗੀ ਜਿਉਣੀ ਅਸੀਂ ਆਪਣੀ ਮਰਜ਼ੀ ਨਾਲ ਹੈ ਜ਼ਿੰਦਗੀ ਨੂੰ ਅਸੀਂ ਆਪਣੀ ਗਤੀ ਦੇ ਵਿੱਚ ਰੱਖਣਾ ਹੈ ਜ਼ਿੰਦਗੀ ਨੂੰ ਅਸੀਂ ਆਪਣੇ ਢੰਗ ਤਰੀਕੇ ਨਾਲ ਜੀਣਾ ਹੈ ਇਸ ਦੇ ਲਈ ਜ਼ਰੂਰੀ ਹੈ ਕਿ ਅਸੀਂ ਆਲੇ ਦੁਆਲੇ ਦੇ ਉਸ ਪ੍ਰਭਾਵ ਤੋਂ ਮੁਕਤ ਹੋ ਕੇ ਜੀਵਨ ਕੱਢੀਏ ਮੇਰਾ ਇਸ ਗੱਲ ਵਿੱਚ ਬੜਾ ਅਥਾਹ ਵਿਸ਼ਵਾਸ ਹੈ ਕਿ ਸਾਡਾ ਜਿਹੜਾ ਮਨੁੱਖੀ ਸਰੀਰ ਹੈ ਇਹਦੇ ਬਾਰੇ ਅਜੇ ਕੋਈ ਬਹੁਤ ਹੀ ਖੋਜਾਂ ਗਿਆਨ ਸ਼ਾਇਦ ਨਹੀਂ ਹੈਗਾ ਮਨੁੱਖੀ ਮਨ ਕਿਸ ਤਰ੍ਹਾਂ ਸੋਚਦਾ ਹੈ ਕਿਸ ਬਾਰੇ ਇਹਦੇ ਬਾਰੇ ਕਈ ਤਰ੍ਹਾਂ ਦੇ ਖਿਆਲ ਨੇ ਪਰ ਅਜੇ ਤੱਕ ਵੀ ਇਸ ਮਨ ਨੂੰ ਸਮਝਣਾ ਪਾਉਣਾ ਇਸ ਸਰੀਰ ਨੂੰ ਬਿਮਾਰੀਆਂ ਤੋਂ ਰਹਿਤ ਕਰਨਾ ਕਿੱਦਾਂ ਕਰਨਾ ਇਹਦੇ ਬਾਰੇ ਜੰਗ ਚੱਲਦੀ ਹੈ ਇੱਕ ਛੋਟੀ ਜਿਹੀ ਕਹਾਣੀ ਇੱਕ ਗੱਲਬਾਤ ਇੱਕ ਜਜ਼ਬਾ ਤੁਹਾਡੇ ਨਾਲ ਸਾਂਝਾ ਕਰਨ ਲੱਗਾ ਹਾਂ ਡਾਕਟਰ ਨੇ ਇੱਕ ਵਿਅਕਤੀ ਨੂੰ ਕਿਹਾ ਕਿ ਤੈਨੂੰ ਬਲੱਡ ਕੈਂਸਰ ਹੈ ਅਤੇ ਇਸ ਤੋਂ ਬਚਣਾ ਮੁਸ਼ਕਲ ਹੈ ਜਦੋਂ ਮੌਤ ਸਾਡੇ ਸਾਹਮਣੇ ਆਉਂਦੀ ਹੈ ਤਾਂ ਉਦੋਂ ਇਹ ਵੀ ਲੱਗਦਾ ਹੈ ਕਿ ਦਵਾਈ ਅਸਫਲ ਹੋ ਜਾਂਦੀ ਹੈ ਉਹ ਆਦਮੀ ਇਹ ਦੇਖਦਾ ਹੈ ਕਿ ਮੈਂ ਤੇਰੀਆਂ ਰਵਾਇਤੀ ਤਰੀਕਾਂ ਜਿਹੜਾ ਢੰਗ ਤਰੀਕੇ ਨੇ ਉਸ ਨੂੰ ਨਹੀਂ ਬਣਾਉਣਾ ਚਾਹੁੰਦਾ ਮੈਂ ਆਪਣੀ ਇਸ ਬਿਮਾਰੀ ਨੂੰ ਕੁਦਰਤੀ ਢੰਗ ਤਰੀਕੇ ਨਾਲ ਨਜਿੱਠਣਾ ਚਾਹੁੰਦਾ ਹਾਂ ਉਸ ਆਦਮੀ 52 ਸਾਲ ਦੇ ਉਸ ਵਿਅਕਤੀ ਨੇ ਜੰਗਲ ਅਤੇ ਬਰਫੀਲੇ ਪਾਣੀ ਦੀ ਮਦਦ ਦੇ ਨਾਲ ਬਰਫੀਲੇ ਨਦੀ ਦੇ ਵਿੱਚ ਰਹਿ ਕੇ ਆਪਣੀ ਜ਼ਿੰਦਗੀ ਜਿਉਣ ਲਈ

ਇੱਕ ਨਵੀਂ ਦਿਸ਼ਾ ਬਣਾਈ ਤੇ ਉਸਨੇ ਇੱਕ ਨਵੀਂ ਦੁਨੀਆ ਹੀ ਖੋਜ ਦਿੱਤੀ। 52 ਸਾਲ ਦੇ ਇਸ ਵਿਅਕਤੀ ਦੀ ਸੋਚ ਨੂੰ ਸਾਨੂੰ ਨਵੀਂ ਸੂਰਜਾ ਦਿੰਦੀ ਹੈ। ਉਸ ਨੂੰ ਲਿਊਕੇਮੀਆ ਅਤੇ ਲਿਫੋਮਾ ਜਿਹੜਾ ਕਿ ਖੂਨ ਦਾ ਕੈਂਸਰ ਤੇ ਲਿਫ ਨੋਡ ਕੈਂਸਰ ਸੀ, ਇੱਕ ਸਖਤ ਕਿਸਮ ਦਾ ਕੈਂਸਰ ਜਿਹਦਾ ਇਲਾਜ ਕੋਈ ਨਹੀਂ ਸੀ, ਉਹ ਹੋ ਗਿਆ। ਆਮ ਤੌਰ 'ਤੇ ਇਦਾਂ ਦੇ ਪ੍ਰੋਗਰਾਮ ਵਿੱਚ ਜਿਵੇਂ ਕੀਮੋਥੈਰੇਪੀ ਰੇਡੀਏਸ਼ਨ ਦੀ ਸਲਾਹ ਦਿੰਦੇ ਨੇ, ਉਸ ਨੇ ਕਿਹਾ ਕਿ ਮੈਂ ਆਪਣੇ ਇਸ ਤਰੀਕੇ ਨੂੰ ਬਿਲਕੁਲ ਐਕਸੈਪਟ ਨਹੀਂ ਕਰਦਾ, ਮੈਂ ਰੱਦ ਕਰਦਾ ਤੁਸੀਂ ਜੋ ਤਰੀਕਾ ਬਣਾਇਆ। ਉਹ ਕੈਂਸਰ ਵਰਗੀ ਬਿਮਾਰੀ ਨੂੰ ਕੁਦਰਤੀ ਢੰਗ ਨਾਲ ਨਜਿੱਠਣ ਦਾ ਰਾਹ ਚੁਣਦਾ ਹੈ। ਉਸ ਵਿਅਕਤੀ ਨੇ ਆਪਣੇ ਆਪ ਨੂੰ ਇੱਕ ਕੁਦਰਤੀ ਅਜਮਾਇਸ਼ ਵਿੱਚ ਸੁੱਟ ਦਿੱਤਾ। ਉਸ ਨੇ ਫੈਸਲਾ ਕੀਤਾ ਕਿ ਮੈਂ 4 ਡਿਗਰੀ ਦੇ ਬਰਫੀਲੇ ਪਾਣੀ ਵਿੱਚ 127 ਮੀਲ ਤੁਰਾਂਗਾ, 127 ਮੀਲ ਤੈਰਾਂਗਾ। ਇਹ ਇੱਕ ਸਧਾਰਨ ਵਿਅਕਤੀ, ਇੱਕ ਸਧਾਰਨ ਕੰਮ ਨਹੀਂ ਸੀ। ਕਹਿੰਦਾ ਇਹਦੇ ਨਾਲ ਮੈਂ ਕੁਦਰਤ ਦੇ ਸਭ ਤੋਂ ਨੇੜੇ ਰਹਿ ਸਕਦਾ, ਇਹ ਕਿਸੇ ਵੀ ਆਮ ਤੌਰ 'ਤੇ ਵਿਅਕਤੀ ਦੇ ਲਈ ਬਿਲਕੁਲ ਸੰਭਵ ਜਿਹਾ ਲੱਗਦਾ ਹੈ। ਉਹਨੂੰ ਲੱਗਦਾ ਸੀ ਕਿ ਇਹ ਮੇਰੇ ਕੁਦਰਤ ਨਾਲ ਜੁੜਨ ਦਾ ਇੱਕੋ ਇੱਕ ਤਰੀਕਾ ਹੈ। ਕੁਦਰਤੀ ਕੈਂਸਰ ਇਲਾਜ ਦੇ ਤਹਿਤ ਠੰਡੇ ਪਾਣੀ ਵਿੱਚ ਤੈਰਨਾ ਨਾ ਸਿਰਫ ਸਰੀਰ ਨੂੰ ਝਟਕਾ ਦਿੰਦਾ ਹੈ, ਸਗੋਂ ਇਮਿਊਨ ਸਿਸਟਮ ਨੂੰ ਵੀ ਜਗਾਉਂਦਾ ਹੈ। ਬਰਫੀਲੇ 4 ਡਿਗਰੀ ਪਾਣੀ ਵਿੱਚ 187 ਮੀਲ, ਜੋ ਲਗਭਗ 300 ਕਿਲੋਮੀਟਰ ਬਣਦੇ ਨੇ, ਉਹ ਉਹਨੇ ਤੈਰਨ ਦਾ ਸੰਕਲਪ ਲਿਆ। ਹਰ ਹਫ਼ਤੇ ਜੰਗਲ ਵਿੱਚ ਇੱਕ ਰਾਤ ਬਿਤਾਈ। ਕੈਂਸਰ ਨਾਲ ਲੜਨ ਦੀ ਬਜਾਏ ਜ਼ਿੰਦਗੀ ਨੂੰ ਪਿਆਰ ਕਰਨ ਦੀ ਮਾਨਸਿਕਤਾ ਅਪਣਾਈ। ਹਰ ਹਫ਼ਤੇ ਇੱਕ ਰਾਤ ਉਸਨੇ ਜੰਗਲ ਵਿੱਚ ਇਕੱਲਾ ਬਿਤਾਇਆ। ਕੋਈ ਯੰਤਰ ਨਹੀਂ, ਕੋਈ ਮਨੁੱਖੀ ਸੰਪਰਕ ਨਹੀਂ, ਸਿਰਫ ਰੁੱਖ, ਚੰਦਰਮਾ ਅਤੇ ਉਸ ਦੇ ਵਿਚਾਰ। ਕੁਦਰਤ ਨਾਲ ਇਹ ਤੀਬਰ ਸੰਪਰਕ ਕੁਦਰਤੀ ਕੈਂਸਰ ਇਲਾਜ ਦਾ ਇੱਕ ਜ਼ਰੂਰੀ ਹਿੱਸਾ ਬਣ ਗਿਆ। ਜਿੱਥੇ ਸਰੀਰ ਨਕਾਰਾਤਮਕ ਤੋਂ ਸਾਫ਼ ਹੋ ਜਾਂਦਾ ਸੀ, ਉੱਥੇ ਸਰੀਰ ਹਰ ਵੇਲੇ ਨਵੇਂ ਕੰਮ ਕਰਨ ਦੇ ਉਤਸ਼ਾਹ ਨਾਲ ਭਰ ਗਿਆ। ਜਦੋਂ ਉਸਨੇ ਆਪਣੀ ਪਹਿਲੀ ਤੈਰਾਕੀ ਤੋਂ ਬਾਅਦ ਖੂਨ ਦੀ ਜਾਂਚ ਕੀਤੀ ਤਾਂ ਡਾਕਟਰ ਵੀ ਹੈਰਾਨ ਰਹਿ ਗਏ ਕਿ ਲਿਊਕੇਮੀਆ ਲਗਭਗ ਗਾਇਬ ਹੋ ਗਿਆ ਸੀ। ਉਸ ਦੇ ਇਨਕੋਲੋਜਿਸਟ ਡਾਕਟਰ ਨੇ ਖੁਦ ਇੱਥੋਂ ਤੱਕ ਕਿਹਾ ਕਿ ਜੇ ਮੈਂ ਖੁਦ ਉਸ ਦੀ ਜਾਂਚ ਨਾ ਕੀਤੀ ਹੁੰਦੀ ਤਾਂ ਮੈਨੂੰ ਕਿਸੇ 'ਤੇ ਵਿਸ਼ਵਾਸ ਨਹੀਂ ਸੀ ਹੋਣਾ ਕਿ ਇਸ ਬੰਦੇ ਨੂੰ ਕਦੇ ਕੈਂਸਰ ਹੋਇਆ ਵੀ ਹੈ। ਇਹ ਕੁਦਰਤੀ ਤਰੀਕੇ ਹੁਣ ਵਿਗਿਆਨ ਦੇ ਨਜ਼ਰਾਂ ਵਿੱਚ ਵੀ ਨੇ ਅਤੇ ਉਹ ਇਸ ਨੂੰ ਮੰਨਦੇ ਨੇ ਕਿ ਸਰੀਰ ਦੇ ਵਿੱਚ ਕੁਦਰਤੀ ਸੈੱਲਾਂ ਦੀ ਗਿਣਤੀ ਕਈ ਗੁਣਾ ਵੱਧ ਜਾਂਦੀ ਹੈ, ਖਾਸ ਤੌਰ 'ਤੇ ਜਦੋਂ ਤੁਸੀਂ ਜੰਗਲ ਵਿੱਚ ਜਾਂ ਕੁਦਰਤ ਨੇੜੇ ਰਹਿੰਦੇ ਹੋ। ਜਪਾਨ ਵਿੱਚ ਕੀਤੇ ਗਏ ਅਧਿਐਨ ਵਿੱਚ ਇਹ ਪਾਇਆ ਗਿਆ ਕਿ ਜੰਗਲ ਵਿੱਚ 72 ਘੰਟੇ ਬਿਤਾਉਣ ਨਾਲ ਕੁਦਰਤੀ ਕਾਤਲ ਸੈੱਲ ਦੀ ਗਿਣਤੀ 50 ਤੋਂ 200 ਗੁਣਾ ਵੱਧ ਜਾਂਦੀ ਹੈ। ਇਹ ਉਹੀ ਸੈੱਲ ਹੁੰਦੇ ਨੇ ਜਿਹੜੇ ਕੈਂਸਰ ਨਾਲ ਲੜਦੇ ਨੇ। ਨੈਚੁਰਲ ਕੈਂਸਰ ਹੀਲਿੰਗ ਵਿੱਚ ਵਰਤਿਆ ਜਾਣ ਵਾਲਾ ਸਰੀਰਕ ਅਤੇ ਮਾਨਸਿਕ ਕਸਰਤਾਂ ਜਿਵੇਂ ਕਿ ਤੈਰਾਕੀ, ਕੰਸਨਟ੍ਰੇਸ਼ਨ, ਧਿਆਨ ਜਿਹਨੂੰ ਅਸੀਂ ਕਹਿੰਦੇ ਹਾਂ, ਇਮਿਊਨ ਸਿਸਟਮ ਨੂੰ ਮੁੜ ਸੁਰਜੀਤ ਕਰਨ ਵਿੱਚ ਮਦਦ ਕਰਦੇ ਨੇ। ਠੰਡੇ ਪਾਣੀ ਵਿੱਚ ਡੁਬਕੀ ਲਗਾਉਣ ਨਾਲ ਸਾੜ ਵਿਰੋਧੀ ਹਾਰਮੋਨ ਸੰਕਰਮ ਹੁੰਦੇ ਨੇ ਜੋ ਸਰੀਰ ਨੂੰ ਆਪਣੇ ਆਪ ਠੀਕ ਕਰਨ ਵਿੱਚ ਮਦਦ ਕਰਦੇ ਨੇ। ਇਹ ਸੱਚ ਹੈ ਕਿ ਦਵਾਈਆਂ ਆਖਰੀ ਵਿਕਲਪ ਹੋਣੀਆਂ ਚਾਹੀਦੀਆਂ ਨੇ, ਪਹਿਲੀ ਨਹੀਂ, ਪਰ ਦਵਾਈ ਦੇ ਮਾੜੇ ਪ੍ਰਭਾਵ ਵੀ ਹੁੰਦੇ ਨੇ, ਪਰ ਕੁਦਰਤ ਵਿੱਚ ਰਹਿਣ ਦੇ ਸਿਰਫ ਫਾਇਦੇ ਅਤੇ ਫਾਇਦੇ ਹੁੰਦੇ ਨੇ। ਅੱਜ ਉਹ ਮਨੁੱਖ 64 ਸਾਲਾਂ ਦਾ ਹੈ, ਪੂਰੀ ਤਰ੍ਹਾਂ ਤੰਦਰੁਸਤ ਹੈ ਅਤੇ ਉਸਦੇ ਕੋਲ 2 ਵਿਸ਼ਵ ਰਿਕਾਰਡ ਨੇ, ਇੱਕ ਲੰਬੀ ਦੂਰੀ ਦੀ ਬਰਫ਼ ਦੀ ਤੈਰਾਕੀ ਲਈ ਅਤੇ ਦੂਜਾ ਜੰਗਲ ਵਿੱਚ ਸਭ ਤੋਂ ਲੰਬੇ ਇਕੱਲੇ ਧਿਆਨ ਰਿਟਰੀਟ ਕਰਨ ਦੇ ਲਈ ਉਸਨੇ ਦੁਨੀਆ ਦੇ ਵਿੱਚ ਅਚੰਬਾ ਬਣਾਇਆ। ਉਸਦਾ ਮੰਨਣਾ ਹੈ ਕਿ ਜ਼ਿੰਦਗੀ ਵਿੱਚ ਉਦੇਸ਼ ਅਤੇ ਆਤਮ ਵਿਸ਼ਵਾਸ ਤੋਂ ਵੱਡਾ ਕੋਈ ਇਲਾਜ ਨਹੀਂ। ਉਹ ਹੁਣ ਲੋਕਾਂ ਨੂੰ ਨਸ਼ਿਆਂ, ਕੀਮੋ, ਰੇਡੀਏਸ਼ਨ ਤੋਂ ਬਿਨਾਂ ਆਪਣੀ ਕੁਦਰਤੀ ਇਲਾਜ ਦੀ ਸ਼ਕਤੀ ਨੂੰ ਜਗਾਉਣ ਦੀ ਗੱਲ ਕਰਦਾ ਆ। ਇਹ ਕੁਦਰਤੀ ਇਲਾਜ ਦੀ ਪ੍ਰਕਿਰਿਆ ਕਿਸੇ ਵਿਅਕਤੀ ਦੀ ਮਦਦ ਕਰ ਸਕਦੀ ਹੈ, ਪਰ ਮੇਰਾ ਇਹਦੇ 'ਚ ਮੰਨਣਾ ਇਹ ਜ਼ਰੂਰੀ ਹੈ ਕਿ ਇਸ ਤੋਂ ਪਹਿਲਾਂ ਸਾਨੂੰ ਆਪਣੇ ਆਪ 'ਤੇ ਵਿਸ਼ਵਾਸ ਕਰਨਾ ਪਊਗਾ। ਸਾਨੂੰ ਕਿਸੇ ਦੀ ਸੁਣੀ ਪੜ੍ਹੀ ਲਿਖੀ ਗੱਲ 'ਤੇ ਯਕੀਨ ਕਰਨ ਤੋਂ ਪਹਿਲਾਂ ਇੱਕ ਡੂੰਘਾ ਅਧਿਐਨ ਕਰਨਾ ਪਊਗਾ। ਸਾਡੇ ਅੰਦਰ ਕਿੰਨਾ ਕੁ ਜਜ਼ਬਾ ਹੈ, ਕਿੰਨਾ ਕੁ ਦਬਾਅ ਹੈ, ਕਿੰਨਾ ਕੁ ਚਾਅ ਹੈ, ਕਿੰਨਾ ਕੁ ਸ਼ੌਕ ਹੈ ਕਿ ਅਸੀਂ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਬਿਮਾਰੀਆਂ ਨਾਲ ਲੜ ਸਕਦੇ ਹਾਂ। ਬਾਕੀ

ਟੋ ਦੇ ਪਾਤਰ ਤੇ ਜ਼ਿੰਦਗੀ ਬਾਰੇ ਹੈ ਉੱਥੇ ਇਸ ਨਾਟਕ ਦੇ ਲਖਾਰੀਆਂ ਨੇ ਇਸ ਨੂੰ ਆਪਣੇ ਮੰਟੋ ਰਾਹੀਂ ਬਹੁਤ ਸਾਰੇ ਸਮਾਜ ਦੇ ਉਸ ਵੇਲੇ ਦੇ ਰੂਪ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਮੰਟੋ ਕਹਿੰਦਾ ਹੈ ਕਿ ਮੈਂ ਜ਼ਿੰਦਗੀ ਦੇ ਕਿਸੇ ਵੀ ਮੌਕੇ ਇਸ 'ਤੇ ਪਾਗਲਪਨ ਵੀ ਇਸ ਹੱਦ ਤੱਕ ਕੰਮ ਕਰਦਾ ਕਿ ਮੇਰੀ ਰੂਹ ਵੀ ਪਾਗਲ ਹੋ ਜਾਂਦੀ ਹੈ ਕਈ ਵਾਰੀ ਲੱਗਦਾ ਕਿ ਮੇਰਾ ਦਿਲ ਬਹੁਤ ਬੁੱਝਿਆ ਹੁੰਦਾ ਹੈ ਅਤੇ ਕਈ ਵਾਰੀ ਮੇਰਾ ਦਿਲ ਦਾ ਗੁੱਸਾ ਉਦਾਸੀ ਵਿੱਚ ਬਦਲ ਜਾਂਦਾ ਹੈ ਕਈ ਵਾਰੀ ਲੱਗਦਾ ਕਿ ਮੈਂ ਆਪਣੇ ਗਮਾਂ ਗਿਲਿਆਂ ਸ਼ਿਕਵਿਆਂ 'ਚ ਦੱਬਿਆ ਪਿਆ ਹਾਂ ਮੇਰੀ ਉਦਾਸੀ ਮੈਨੂੰ ਬਹੁਤ ਕਮਜ਼ੋਰ ਕਰਨ ਵਾਲੀ ਲੱਗਦੀ ਹੈ ਮੇਰੀ ਹੁਣ ਦੀ ਜ਼ਿੰਦਗੀ ਮੁਸੀਬਤਾਂ ਨਾਲ ਭਰੀ ਹੈ ਦਿਨ ਰਾਤ ਮਿਹਨਤ ਮੁਸ਼ਕਲਾਂ ਨਾਲ ਸਿਰਫ ਇੰਨਾ ਕਮਾ ਸਕਦਾ ਕਿ ਜਿਸ ਨਾਲ ਉਸ ਸਾਡੀਆਂ ਦਿਨ ਦੀਆਂ ਮਸਾਂ ਲੋੜਾਂ ਪੂਰੀਆਂ ਹੁੰਦੀਆਂ ਹੋਣ ਇਹ ਦਿਨ ਦੁੱਖ ਦੇਣ ਵਾਲਾ ਦਿਨ ਇਹ ਦੁੱਖ ਦੇਣ ਵਾਲਾ ਅਹਿਸਾਸ ਸਿਉਂਕ ਵਾਂਗ ਸਾਨੂੰ ਸਾਰਿਆਂ ਨੂੰ ਖਾਂਦਾ ਰਹਿੰਦਾ ਹੈ ਹਰ ਬੰਦਾ ਇਹ ਸੋਚਦਾ ਹੈ ਜੇ ਮੈਂ ਅੱਜ ਅੱਖਾਂ ਮੀਟ ਗਿਆ ਤਾਂ ਮੇਰੇ ਪਿੱਛੇ ਮੇਰੇ ਪਤਨੀ ਅਤੇ ਬੱਚਿਆਂ ਦਾ ਕੀ ਬਣੇਗਾ ਮੰਟੋ ਵੀ ਇਹੀ ਸੋਚਦਾ ਕਿ ਜਿਸ ਤਰ੍ਹਾਂ ਮੈਂ ਜਿੰਨੀ ਕਮਾਈ ਕਰ ਰਿਹਾ ਮੇਰੇ ਪਿੱਛੇ ਮੇਰੀਆਂ ਧੀਆਂ ਅਤੇ ਮੇਰੀ ਵਹੁਟੀ ਦਾ ਕੀ ਬਣੇਗਾ ਉਹਨਾਂ ਦੀ ਦੇਖਭਾਲ ਕੌਣ ਕਰੇਗਾ ਦੁਨੀਆ ਵਿੱਚ ਸਭ ਤੋਂ ਜੇ ਕੋਈ ਖਤਰਨਾਕ ਚੀਜ਼ ਹੈ ਤਾਂ ਉਹ ਭੁੱਖ ਹੈ ਅਤੇ ਨੰਬਰ 2 ਤੇ ਗਰੀਬੀ ਹੈ ਭੁੱਖ ਜਿੱਦਾਂ ਦੀ ਵੀ ਹੋਵੇ ਬਹੁਤ ਖਤਰਨਾਕ ਹੁੰਦੀ ਹੈ ਮੈਂ ਦੁਬਾਰਾ ਲਾਈਨ ਪੜ੍ਹ ਰਿਹਾ ਭੁੱਖ ਜਿੱਦਾਂ ਦੀ ਵੀ ਹੋਵੇ ਬਹੁਤ ਖਤਰਨਾਕ ਹੁੰਦੀ ਹੈ ਆਜ਼ਾਦੀ ਦੇ ਭੁੱਖਿਆਂ ਨੂੰ ਜੇਕਰ ਗੁਲਾਮੀ ਦੀਆਂ ਜੰਜੀਰਾਂ ਪੇਸ਼ ਕੀਤੀਆਂ ਜਾਣ ਤਾਂ ਇਨਕਲਾਬ ਜ਼ਰੂਰ ਆਵੇਗਾ ਰੋਟੀ ਦੇ ਭੁੱਖਿਆਂ ਨੂੰ ਜੇ ਫਾਕੇ ਹੀ ਕੱਟਣੇ ਪੈਣ ਤਾਂ ਉਹ ਤੰਗ ਆ ਕੇ ਦੂਜੇ ਦੀਆਂ ਬੁਰਕੀਆਂ ਖੋਣਗੇ ਸੰਸਾਰ ਵਿੱਚ ਅੱਜ ਜਿੰਨੀਆਂ ਵੀ ਲਾਹਨਤਾਂ ਨੇ ਭੁੱਖ ਉਹਨਾਂ ਦੀ ਮਾਂ ਏ ਭੁੱਖ ਮੰਗਤਾ ਬਣਨਾ ਸਿਖਾਉਂਦੀ ਏ ਭੁੱਖ ਜ਼ੁਰਮ ਕਰਨ ਲਈ ਇਕਸਾਉਂਦੀ ਏ ਭੁੱਖ ਕਿਸੇ ਨੂੰ ਇੱਜ਼ਤ ਵੇਚਣ 'ਤੇ ਮਜਬੂਰ ਕਰਦੀ ਏ ਭੁੱਖ ਉਗਰਵਾਦ ਸਿਖਾਉਂਦੀ ਏ ਅਤੇ ਭੁੱਖ ਦਾ ਹਮਲਾ ਬੜਾ ਸਖਤ ਹੁੰਦਾ ਹੈ ਇਸ ਦਾ ਵਾਰ ਬਹੁਤ ਭਰਪੂਰ ਅਤੇ ਜ਼ਖਮ ਡੂੰਘਾ ਹੁੰਦਾ ਹੈ ਭੁੱਖ ਦੀਵਾਨੇ ਪੈਦਾ ਕਰਦੀ ਏ ਪਰ ਇਹ ਵੀ ਗੱਲ ਯਾਦ ਰੱਖਿਓ ਦੀਵਾਨਗੀ ਭੁੱਖ ਪੈਦਾ ਨਹੀਂ ਕਰਦੀ ਹੁਣ ਅਜੋਕੇ ਯੁੱਗ ਵਿੱਚ ਜਿੱਥੇ ਅਸੀਂ ਹੈਰਾਨ ਹੁੰਦੇ ਹਾਂ ਕਿਤੇ ਕੋਲ ਖਾਣ ਨੂੰ ਰੋਟੀ ਨਹੀਂ ਇੱਕ ਮਾਂ ਘਰ ਵਿੱਚ ਚੁੱਲ੍ਹੇ 'ਚ ਖਾਲੀ ਪਤੀਲੇ ਵਿੱਚ ਪਾਣੀ ਪਾ ਕੇ ਕੜਛੀ ਫੇਰ ਕੇ ਨਿਆਣਿਆਂ ਨੂੰ ਕੁਛ ਬਣਾਉਣ ਦਾ ਅਹਿਸਾਸ ਕਰਾਉਂਦੀ ਹੈ ਅਤੇ ਸੁੱਕੀ ਰੋਟੀ ਬਣਾ ਕੇ ਖਵਾ ਕੇ ਅਗਲੇ ਦਿਨ ਕੁਛ ਹੋਰ ਲੱਭਣ ਦੇਣ ਦਾ ਲਾਰਾ ਲਾ ਕੇ ਸੁਆ ਦਿੰਦੀ ਹੈ ਦੂਜੇ ਪਾਸੇ ਪਿਛਲੇ ਕਈ ਦਿਨਾਂ ਦੇ ਵਿੱਚ ਕਈ ਸਾਲ ਪਹਿਲਾਂ ਜ਼ਿਆਦਾ ਵੀ ਗੱਲ ਨਹੀਂ 3-4 ਸਾਲ ਪਹਿਲਾਂ ਦੀ ਗੱਲ ਹੋਵੇਗੀ ਮੱਧ ਪ੍ਰਦੇਸ਼ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਭੁੱਖ ਨਾਲ ਵਿਲਕਦੀ ਇੱਕ ਕੁੜੀ ਬਾਤ ਬਾਤ ਕਹਿੰਦੀ ਦਮ ਤੋੜ ਗਈ ਚੌਲ ਲੱਭਦੀ ਸੀ ਖਾਣ ਨੂੰ ਮਾਂ ਪਤੀਲੇ 'ਚ ਪਾਣੀ ਖਾਲੀ ਪਰ ਕੜਛੀ ਫੇਰ ਰਹੀ ਸੀ ਉਸ ਮਾਂ ਦਾ ਦਿਲ ਵੀ ਕਿੰਨਾ ਪਸੀਜਿਆ ਹੋਊਗਾ ਉਸ ਬੱਚੀ ਦੇ ਅੰਦਰ ਅੰਨ ਦਾ ਦਾਣਾ ਕਈ ਦਿਨ ਹੋ ਗਏ ਨਹੀਂ ਗਿਆ ਉਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਈ ਭੁੱਖ ਕਿਸੇ ਵੀ ਰੂਪ ਵਿੱਚ ਹੋਵੇ ਬੜੀ ਖਤਰਨਾਕ ਹੁੰਦੀ ਹੈ ਅਤੇ ਭੁੱਖ ਸਿਰਫ ਰੋਟੀ ਦੀ ਨਹੀਂ ਹੁੰਦੀ 15,000 ਕਰੋੜ ਤੋਂ ਵੱਧ ਦੇ ਘਰ ਵਿੱਚ ਰਹਿਣ ਵਾਲਾ ਅਟਿਲਿਆ ਵਿੱਚ ਅੰਬਾਨੀ ਮੈਨੂੰ ਕਦੀ ਕਦੀ ਬਹੁਤ ਗਰੀਬ ਲੱਗਦਾ ਇੰਨਾ ਗਰੀਬ ਕਿ ਦੁਨੀਆ ਦੇ ਸਭ ਤੋਂ ਆਲੀਸ਼ਾਨ ਘਰ ਵਿੱਚ ਸ਼ਾਇਦ ਉਹ ਆਪਣੇ ਘਰ ਦੀ ਖਿੜਕੀ ਵੀ ਖੋਲ੍ਹ ਨਹੀਂ ਸਕਦਾ ਕਿਉਂਕਿ ਘਰ ਦੀ ਖਿੜਕੀ ਦੇ ਬਾਹਰ ਭੁੱਖ ਨਾਲ ਵਿਲਕਦੇ ਬੱਚੇ ਟੁੱਟੀਆਂ ਝੌਂਪੜੀਆਂ ਦੇ ਨਜ਼ਾਰੇ ਉਹਦਾ ਸਵਾਗਤ ਕਰਦੇ ਹੋਣਗੇ ਮਸਲੇ ਤਾਂ ਬਹੁਤ ਨੇ ਪਰ ਬੰਦੇ ਨੇ ਕੀ ਕਰਨਾ ਅਤੇ ਕੀ ਨਹੀਂ ਕਰਨਾ ਇਹ ਉਹਦੇ ਆਪਣੇ ਹੱਥ ਹੈ

ਮਸਲੇ ਤਾਂ ਅਜੇ ਹੋਰ ਵੀ ਬਥੇਰੇ ਨੇ ਮਸਲਿਆਂ ਨਾਲ ਨਜਿੱਠਦੇ ਜ਼ਿੰਦਗੀ ਹੀ ਅਸੀਂ ਗੱਲ ਕਰ ਰਹੇ ਹਾਂ ਪ੍ਰੋਗਰਾਮ ਦੇ ਸ਼ੁਰੂ ਵਿੱਚ ਮੈਂ ਗੱਲ ਕੀਤੀ ਸੀ ਕਿ ਅੱਜ ਅਜੋਕੇ ਯੁੱਗ ਵਿੱਚ ਸਾਡੇ ਕੋਲੋਂ ਫਰੀ ਸਮਾਂ ਨਹੀਂ ਹੁੰਦਾ ਫਰੀ ਉਹ ਟਾਈਮ ਹੈ ਜਦੋਂ ਤੁਹਾਡੇ ਮਨ ਦੇ ਵਿੱਚ ਕੋਈ ਵਿਚਾਰਨਾ ਹੋਵੇ ਔਰ ਇਹ ਬਹੁਤ ਔਖਾ ਹੁੰਦਾ ਫਰੀ ਉਹ ਸਮਾਂ ਹੈ ਜਦੋਂ ਤੁਸੀਂ ਕਿਸੇ ਕੰਮ ਆਪਣੇ ਕੰਮ ਬਾਰੇ ਨਾ ਸੋਚ ਰਹੇ ਹੋ ਆਸਟ੍ਰੇਲੀਆ ਜ਼ਿੰਦਗੀ ਦੀ ਖੂਬਸੂਰਤੀ ਦਾ ਇੱਕ ਪਲ ਇਹ ਵੀ ਹੈ ਕਿ ਜੇ ਤੁਸੀਂ ਆਪਣੇ ਕੰਮ ਨੂੰ ਘਰ ਲੈ ਕੇ ਨਹੀਂ ਆਉਂਦੇ ਭਾਵੇਂ ਕਿ ਅੱਜ ਕੱਲ੍ਹ ਅਸੀਂ ਘਰਾਂ 'ਚ ਕੰਮ ਕਰ ਰਹੇ ਹਾਂ ਪਰ ਸਾਡੇ ਜ਼ਿਹਨ ਦੇ ਵਿੱਚ ਜੇ ਸਾਡਾ ਦਫ਼ਤਰ 5 ਵਜੇ ਬੰਦ ਹੋ ਜਾਂਦਾ ਹੈ ਸਾਡਾ ਕੰਮ ਖਤਮ ਹੋ ਜਾਂਦਾ ਹੈ ਅਤੇ 4:30 ਵਜੇ ਤੋਂ ਬਾਅਦ ਕੰਮ ਘਰ ਨਹੀਂ ਜਾਣਾ ਚਾਹੀਦਾ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਆਪਣੇ ਕੰਮ ਦੇ ਅਤੇ ਪਰਿਵਾਰਕ ਮਸਲੇ ਵੱਖ ਵੱਖ ਹੋਣੇ ਚਾਹੀਦੇ ਨੇ ਉਹਨਾਂ ਮਸਲਿਆਂ ਨੂੰ ਮਿਕਸ ਨਹੀਂ ਕਰਨਾ ਚਾਹੀਦਾ ਇਹਦੇ ਲਈ ਜ਼ਰੂਰੀ ਹੈ ਕਿ ਕੰਮ ਦੇ ਸਮੇਂ ਕੰਮ ਹੋਵੇ ਅਤੇ ਪਰਿਵਾਰ ਦੇ ਸਮੇਂ ਪਰਿਵਾਰ ਹੋਵੇ ਘਰ ਆ ਕੇ ਵੀ ਪਰਿਵਾਰ ਵਿੱਚ ਬਹਿ ਕੇ ਵੀ ਗੱਲਾਂ ਬਾਤਾਂ ਕਰਦੇ ਵੀ ਅੱਜ ਕੱਲ੍ਹ ਅਸੀਂ ਫੋਨਾਂ 'ਚ ਲੈ ਲੈਂਦੇ ਹਾਂ ਕਿ ਅਸੀਂ ਆਲੇ ਦੁਆਲੇ ਨਾਲ ਸ਼ਾਮਿਲ ਹੁੰਦੇ ਹਾਂ ਕਿ ਅਸੀਂ ਸਕਰੀਨ ਦੇ ਉੱਤੇ ਰਹਿ ਕੇ ਆਪਣੇ ਆਪ ਨੂੰ ਪਰਿਵਾਰ ਨੂੰ ਇੱਕ ਜ਼ਿਹਨ ਦੁਨੀਆ ਦੇ ਵਿੱਚ ਲੈ ਕੇ ਜਾਣਾ ਚਾਹੁੰਦੇ ਹਾਂ ਕਦੀ ਕਦੀ ਤੁਹਾਡਾ ਜੀ ਕਰਦਾ ਹੋਏਗਾ ਕਿ ਮੈਂ ਇੱਕ ਮੁਫਤ ਫਰੀ ਟਾਈਮ ਵਿੱਚ ਬਹੁਤ ਕੁਛ ਲਿਖਾਂ ਪਰ ਘਰ ਵਿੱਚ ਬੱਚਿਆਂ ਦੀਆਂ ਕਲਕਾਰੀਆਂ ਬੱਚਿਆਂ ਦੀਆਂ ਮੰਗਾਂ ਛੋਟੀ ਛੋਟੀਆਂ ਲੜਾਈਆਂ ਉਹ ਤੁਹਾਨੂੰ ਜੀ ਨਹੀਂ ਦਿੰਦੀਆਂ ਕਈ ਵਾਰੀ ਅਸੀਂ ਕੰਮ ਤੋਂ ਖਿਜੇ ਤਣਾਵ ਕਰਕੇ ਜਦੋਂ ਹੋਰ ਕੰਮ ਨਜ਼ਰ ਆਉਂਦਾ ਤਾਂ ਅਸੀਂ ਖਿੱਚ ਜਾਂਦੇ ਹਾਂ ਸਾਡੀ ਪਲੇਟ ਭਰੀ ਹੁੰਦੀ ਹੈ ਅਤੇ ਫਿਰ ਸਮਾਨ ਦਬਾਅ ਕਰਕੇ ਸਾਡੇ ਗੁੱਸੇ ਦਾ ਸਮਾਨ ਬਾਹਰ ਡੋਡੋਲ ਪੈਂਦਾ ਹੈ ਦੋ ਪਾਰਟਨਰ ਆਪਸ ਦੇ ਵਿੱਚ ਆਪਣੇ ਕੰਮ ਨੂੰ ਕਿੱਦਾਂ ਵੰਡ ਕੇ ਰੱਖਦੇ ਨੇ ਅਤੇ ਕਿੱਦਾਂ ਸਲਾਹਾਂ ਕਰਦੇ ਨੇ ਇਹ ਜਾਣਨਾ ਸਮਝਣਾ ਤਾਂ ਬਹੁਤ ਵਧੀਆ ਤਰੀਕਾ ਹੈ ਕਹਿੰਦਾ ਮੈਂ ਕੰਮ ਤੋਂ ਘਰ ਆਉਂਦਾ ਮੇਰੇ ਮਨ 'ਚ ਬਹੁਤ ਗੱਡੀ ਤੁਰਦਿਆਂ ਤੁਰਦਿਆਂ ਬਹੁਤ ਕਹਾਣੀਆਂ ਮੇਰੇ ਮਨ 'ਚ ਚੱਲ ਰਹੀਆਂ ਹੁੰਦੀਆਂ ਨੇ ਜੀ ਤਾਂ ਕਰਦਾ ਹੈ ਕਿ ਉਹਨਾਂ ਕਹਾਣੀਆਂ ਨੂੰ ਮੈਂ ਤੁਹਾਡੇ ਸਾਹਮਣੇ ਰੱਖਾਂ ਕਈ ਵਾਰੀ ਨਾਲ ਦੀ ਗੱਡੀ ਜਾਂਦਿਆਂ ਗੱਡੀ ਦਾ ਨੰਬਰ ਵੇਖ ਕੇ ਉਸ ਵਿੱਚ ਬੈਠੀ ਸਵਾਰੀ ਵੇਖ ਕੇ ਕਹਾਣੀਆਂ ਚੇਤੇ ਆ ਜਾਂਦੀਆਂ ਨੇ ਕਈ ਵਾਰੀ ਘਰ ਜਾ ਕੇ ਮਨ ਹੁੰਦਾ ਹੈ ਕਿ ਕਾਗਜ਼ ਪੈਨ ਫੜ ਕੇ ਲਿਖਣ ਦੀ ਕੋਸ਼ਿਸ਼ ਕਰੀਏ ਪਰ ਘਰ ਦੇ ਮਾਹੌਲ ਹੋਰ ਢੰਗ ਦੇ ਹੁੰਦੇ ਨੇ ਉਹਨਾਂ ਦੀਆਂ ਬੱਚਿਆਂ ਦੀਆਂ ਨਿੱਕੀਆਂ ਨਿੱਕੀਆਂ ਮਿੰਨਤਾਂ ਸ਼ਰਾਰਤਾਂ ਜੇ ਘਰ ਵਿੱਚ ਤੁਹਾਡੇ ਕੋਲ ਪਾਲਤੂ ਜਾਨਵਰ ਹੈ ਉਹਦੀ ਇੱਕ ਹੋਰ ਜ਼ਰੂਰਤ ਹੁੰਦੀ ਹੈ ਅਤੇ ਤੁਸੀਂ ਇੱਕ ਵੱਖਰੀ ਦੁਨੀਆ ਵਿੱਚ ਗਵਾ ਜਾਂਦੇ ਹੋ ਇਹ ਵੀ ਸਾਡੇ ਜ਼ਿਹਨ ਦੇ ਅੰਦਰ ਕੁਛ ਚੱਲ ਰਿਹਾ ਹੁੰਦਾ ਹੈ ਅਸੀਂ ਆਲੇ ਦੁਆਲੇ ਵਿੱਚ ਜ਼ਿਹਨ 'ਚ ਕਰਦੇ ਖਾ ਪੀ ਕੇ ਸੌਂ ਕੇ ਅਗਲੇ ਦਿਨ ਦੀ ਤਿਆਰੀ ਵਿੱਚ ਫਿਰ ਜ਼ਿੰਦਗੀ ਲਈ ਘਰੋਂ ਤੋਂ ਨਿਕਲ ਜਾਂਦੇ ਹਾਂ ਅਜੋਕੇ ਯੁੱਗ ਵਿੱਚ ਸਾਡੇ ਕੋਲੋਂ ਫਰੀ ਟਾਈਮ ਨਹੀਂ ਹੈ ਪਹਿਲਾਂ ਅੱਜ ਵੀ ਜੇ ਤੁਸੀਂ ਪੰਜਾਬ ਜਾਂਦੇ ਹੋ ਪਿੰਡ ਜਾਂਦੇ ਹੋ ਜਾਂ ਕਈ ਸ਼ਹਿਰਾਂ ਵਿੱਚ ਤੁਹਾਨੂੰ ਬਾਹਰ ਬੈਠੇ ਥੜਿਆਂ 'ਤੇ ਲੋਕ ਤਾਸ਼ ਖੇਡਦੇ ਨਜ਼ਰ ਆਉਣਗੇ ਉਹ ਕਹਿੰਦਾ ਵੀ ਪੰਜਾਬ ਦੇ ਲੋਕ ਇੰਨੇ ਵਿਹਲੇ ਨੇ ਇੱਕ ਜੇ ਸੀ ਬੀ ਮਿੱਟੀ ਪੁੱਟਣ ਆ ਜਾਵੇ ਤਾਂ 150 ਬੰਦਾ ਆਲੇ ਦੁਆਲੇ ਖੜ੍ਹਾ ਹੋ ਕੇ ਵੇਖਣ ਲੱਗ ਪੈਂਦਾ ਹੈ ਕੋਈ ਪਿੰਡ 'ਚ ਖੰਭਾ ਲਾਉਣਾ ਹੋਵੇ ਤਾਂ ਬਿਜਲੀ ਬੋਰਡ ਵਾਲੇ ਵੀ ਹਾਈ ਸ਼ਾਲ ਲਾ ਦੇ ਖੰਭੇ ਦੀ ਗੱਲ ਕਰਦੇ ਨੇ ਅਤੇ 10-12 ਲੋਕ ਉਹਨਾਂ ਦੇ ਆਲੇ ਦੁਆਲੇ ਵੇਖ ਰਹੇ ਹੁੰਦੇ ਨੇ ਮੈਂ ਸਮਝਦਾ ਇਹ ਸਾਡਾ ਸਮਾਜ ਹੈ ਇਹ ਸਾਡੀ ਜ਼ਿੰਦਗੀ ਹੈ ਇਹ ਲੋਕ ਵਿਹਲੇ ਲੋਕਾਂ ਦਾ ਕੰਮ ਨਹੀਂ ਹੈ ਇਹ ਇੱਕ ਤੰਦਰੁਸਤ ਸਮਾਜ ਦੀ ਹੋਣੀ ਹੈ ਕਿ ਇੱਕ ਵੱਖਰੇ ਕੰਮ ਕਾਜ ਨੂੰ ਅਸੀਂ ਖਲੋ ਕੇ ਸਲਾਉਂਦੇ ਹਾਂ ਅਸੀਂ ਕਿਸੇ ਦੀਆਂ ਟੰਗਾਂ ਖਿੱਚਦੇ ਹਾਂ ਕਦੀ ਮਜ਼ਾਕ ਕਰਦੇ ਹਾਂ ਅਤੇ ਉਹਨਾਂ ਦੇ ਵਿੱਚ ਹੀ ਅਸੀਂ ਜ਼ਿੰਦਗੀ ਨੂੰ ਨਿਭਾ ਕਰਦੇ ਹਾਂ ਸਾਡੇ ਪਿੰਡਾਂ ਦੇ ਵਿੱਚ ਬਣੀ ਸੱਥ ਸਾਡਾ ਅੰਦਰਲਾ ਜਜ਼ਬਾ ਦੁੱਖ ਗਮੀ ਸਭ ਕੁਝ ਖਤਮ ਕਰ ਦਿੰਦੀ ਹੈ ਭੁਲਾ ਕੇ ਅਸੀਂ ਹਾਸਾ ਖੇਡਾ ਕਰਕੇ ਆਪਣੇ ਚਾਰ ਦੋਸਤਾਂ ਵਿੱਚ ਮਿਲ ਕੇ ਜ਼ਿੰਦਗੀ ਵਾਪਸ ਆ ਜਾਂਦੇ ਹਾਂ ਕਈ ਸਾਲ ਪਹਿਲਾਂ 1982 ਦੇ ਵਿੱਚ ਜਦੋਂ ਭਾਰਤ ਦੇ ਵਿੱਚ ਰੰਗੀਨ ਟੀਵੀ ਆਇਆ ਉਸ ਟੀਵੀ ਆਉਣ ਤੋਂ ਪਹਿਲਾਂ ਬਹੁਤ ਸਾਰੀਆਂ ਕੰਪਨੀਆਂ ਨੇ ਇਹ ਸਰਵੇਖਣ ਕੀਤਾ ਵੀ ਟੀਵੀ ਕਿੰਨਾ ਘਰਾਂ 'ਚ ਜਾਣਗੇ ਉਹ ਲੋਕ ਕਿੱਦਾਂ ਰਹਿੰਦੇ ਨੇ ਸਮਾਜ ਕਿੱਥੇ ਰਹਿੰਦਾ ਆ ਇੱਥੋਂ ਤੱਕ ਇਹ ਵੀ ਦੇਖਿਆ ਗਿਆ ਕਿ ਇਸ ਟੀਵੀ ਦਾ ਰਿਮੋਟ ਕੌਣ ਕਾਬੂ ਕਰੇਗਾ ਕਿਹੜੀਆਂ ਮਸ਼ਹੂਰੀਆਂ ਜਿਹੜੀਆਂ ਉਹ ਟੀਵੀ ਵਿੱਚ ਆਉਣੀਆਂ ਨੇ ਕਿਹੜੇ ਟਾਈਮ 'ਤੇ ਕਿਹੜੇ ਪ੍ਰੋਗਰਾਮ ਦਿਖਾਉਣੇ ਨੇ ਕਹਿੰਦੇ ਕਿਸੇ ਵੇਲੇ ਦੂਰਦਰਸ਼ਨ ਦੇ ਉੱਤੇ ਇੱਕ ਹੀ ਪ੍ਰੋਗਰਾਮ ਹੁੰਦਾ ਸੀ ਜੋ ਸਾਰੇ ਦੇਸ਼ ਨੂੰ ਇੱਕ ਲੜੀ ਵਿੱਚ ਪਰੋ ਕੇ ਰੱਖਦਾ ਸੀ ਫਿਰ ਪ੍ਰੋਗਰਾਮਾਂ ਦੀ ਲੜੀ ਦੇ ਵਿੱਚ ਸਭ ਤੋਂ ਪਹਿਲਾਂ ਰੰਗਤ ਲੱਗੀ ਧਾਰਮਿਕ ਪ੍ਰੋਗਰਾਮਾਂ ਦੀ ਜਿਹਦੇ ਵਿੱਚ ਰਮਾਇਣ ਅਤੇ ਮਹਾਭਾਰਤ ਨੇ ਐਸੀ ਮਕਬੂਲੀਅਤ ਐਸੀ ਪ੍ਰਸਿੱਧੀ ਹੋਈ ਐਸੀ ਮਸ਼ਹੂਰੀ ਹੋਈ ਉਹਨਾਂ ਦੀ ਕਿ ਲੋਕ ਟੀ ਵੀ ਅੱਗੇ ਚੰਬੜ ਕੇ ਬਹਿ ਜਾਂਦੇ ਸੀ ਅਤੇ ਸ਼ਹਿਰਾਂ ਵਿੱਚ ਕਰਫਿਊ ਲੱਗ ਜਾਂਦੇ ਸੀ ਮੇਰਾ ਕਹਿਣ ਦਾ ਮਤਲਬ ਇਹ ਹੈ ਉਹ ਲੋਕ ਜੋ ਖੁੱਲ੍ਹੀਆਂ ਖਾਲੀਆਂ ਥਾਵਾਂ ਦਾ ਸ਼ਿੰਗਾਰ ਬਣਦੇ ਸਨ ਉਹ ਹੌਲੀ ਹੌਲੀ ਇੱਕ ਪ੍ਰੋਗਰਾਮ ਦੇਖਣ ਲੱਗੇ
ਫਿਰ ਚਿੱਤਰਹਾਰ ਦੇ ਗਾਣੇ ਸ਼ੁਰੂ ਹੋ ਗਏ, ਫਿਰ ਸ਼ਾਮ ਦੀਆਂ ਖਬਰਾਂ ਸ਼ੁਰੂ ਹੋ ਗਈਆਂ, ਫਿਰ ਉਸ ਤੋਂ ਬਾਅਦ ਡਰਾਮਿਆਂ ਨੇ ਲੈ ਲਈ, ਲੰਬੇ ਲੰਬੇ ਸੀਰੀਅਲ ਚੱਲੇ ਅਤੇ ਅੱਜ ਇੱਕ ਪੀੜ੍ਹੀ ਪੂਰੀ ਦੀ ਪੂਰੀ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਦੇ ਨਾਲ ਜਿਉਂਦੀ ਹੈ, ਵੱਡੀ ਹੋਈ ਹੈ ਅਤੇ ਸ਼ਾਇਦ ਬੁੱਢੀ ਹੋ ਕੇ ਅਗਲੇ ਜਹਾਨ ਵੀ ਚਲੀ ਜਾਵੇਗੀ, ਪਰ ਸਾਡੀ ਸਾਂਝ, ਸਾਡਾ ਮਤਲਬ, ਸਾਡਾ ਗਿਆਨ ਉਹਨਾਂ ਪ੍ਰੋਗਰਾਮਾਂ 'ਚ ਜ਼ਰੂਰ ਹੋਵੇਗਾ।

0: ਜੇ ਦੁਨੀਆ ਇਨੀ ਸਮਝਣੀ ਸੌਖੀ ਹੁੰਦੀ ਤਾਂ ਫੇਰ ਮਸਲਾ ਕੁਝ ਹੋਰ ਸੀ। ਜ਼ਿੰਦਗੀ ਤਾਂ ਵੈਸੇ ਸੌਖੀ ਆ ਪਰ ਅਸੀਂ ਉਹਨੂੰ ਆਪਣੇ ਕੰਮਾਂ ਕਾਜ਼ਾਂ ਕਰਕੇ ਰੁਝੇਵਿਆਂ ਕਰਕੇ ਅਸੀਂ ਡੂੰਘਾਈ ਤੱਕ ਲੈ ਜਾਂਦੇ ਹਾਂ। ਕਿਸੇ ਵੀ ਕੰਮ ਨੂੰ ਕਰਨ ਲਈ ਮੇਰੇ ਸੱਜਣ ਕਹਿੰਦੇ ਹੁੰਦੇ ਸੀ ਵੀ ਕੰਮ ਉੱਦਾਂ ਕਰੀਏ ਜਿੱਦਾਂ ਸੌਖਾ ਹੋ ਸਕੇ, ਮਤਲਬ ਕਿ ਕੰਮ ਤਾਂ ਕੰਮ ਸਾਰੇ ਕਰ ਲੈਂਦੇ ਪਰ ਆਸਾਨੀ ਨਾਲ ਕਿਹੜੇ ਕਰ ਸਕਦੇ। ਕੋਸ਼ਿਸ਼ ਇਹ ਕੀਤੀ ਜਾਵੇ ਕਿ ਆਸਾਨੀ ਨਾਲ ਕੰਮ ਕੀਤਾ ਜਾਣਾ ਚਾਹੀਦਾ। ਕਈ ਲੋਕਾਂ ਨੇ ਇਸ ਨੁਕਤੇ ਨੂੰ ਇੱਦਾਂ ਫੜ ਲਿਆ ਅਤੇ ਉਹ ਕੀ ਕਰਦੇ ਆ ਵੀ ਉਹ ਆਸਾਨੀ ਨਾਲ ਕੰਮ ਕਰਨ ਦੀ ਬਜਾਏ ਫਿਰ ਹੁਕਮ ਦੇਣੇ ਸ਼ੁਰੂ ਕਰ ਦਿੰਦੇ ਆ, ਆਪ ਡੱਕਾ ਨਹੀਂ ਤੋੜਦੇ। ਦੁਨੀਆ 'ਤੇ ਬਹੁਤ ਸਾਰੀ ਪ੍ਰਜਾਤੀ ਇੱਦਾਂ ਦੀ ਹੈਗੀ ਹੈ ਵੀ ਜਿਹੜੇ ਕੰਮ ਨਾ ਕਰਨਾ ਇੱਕ ਸ਼ਾਨ ਸਮਝਦੇ ਨੇ ਪਰ ਦੁਨੀਆ ਦੇ ਸਾਰੀ ਸੁੱਖ ਸਹੂਲਤ ਸਮਝਦੇ ਹੋਏ ਆਪਣੇ ਆਪ ਨੂੰ ਸਭ ਤੋਂ ਵੱਧ ਬਿਜ਼ੀ ਅਤੇ ਵੱਡੇ ਕਾਮੇ ਸਮਝਦੇ ਨੇ। ਜਦੋਂ ਇਨਸਾਨ ਦੀ ਫਿਤਰਤ ਹੁੰਦੀ ਹੈ ਉਹ ਜਿਹੜੇ ਲੋਕਾਂ 'ਚ ਰਹਿੰਦਾ ਉਹਦੇ 'ਚ ਆਪਣਾ ਵੱਖਰਾ ਰੰਗ ਢੰਗ ਰੱਖ ਕੇ ਰੱਖਣਾ ਚਾਹੁੰਦਾ ਹੈ ਅਤੇ ਅਜੋਕੀ ਖੁੱਲ੍ਹੀ ਮੰਡੀ ਦਾ ਦੌਰ ਬਜ਼ਾਰੀ ਕਰਨੇ ਸਾਡੇ ਕੰਨ ਵਿੱਚ ਫੂਕ ਮਾਰੀ ਹੈ ਕਿ ਤੇਰੇ ਤੋਂ ਵਧੀਆ ਬੰਦਾ ਇਸ ਧਰਤੀ 'ਤੇ ਕੋਈ ਨਹੀਂ ਹੈਗਾ। ਉਹ ਇੰਨੀ ਫੂਕ ਮਾਰ ਕੇ ਸਾਦੀ ਜੀ ਝੱਗੀ ਨੂੰ ਮਹਿੰਗਾ ਟੈਗ ਬ੍ਰਾਂਡ ਲੈ ਕੇ ਤੁਹਾਡੇ ਦਿਮਾਗ 'ਤੇ ਪਾ ਕੇ ਵੀ ਇਹ ਬਹੁਤ ਵਧੀਆ ਚੀਜ਼ ਹੈ, ਇਹਦੇ ਨਾਲ ਤੂੰ ਵਧੀਆ ਲੱਗਦਾ ਹੈ ਅਤੇ ਬੰਦਾ ਲੱਖਾਂ ਕਰੋੜਾਂ ਰੁਪਈਏ ਖਰਚਦਾ ਹੈ। ਕਈ ਵਾਰੀ ਦੁਨੀਆ ਦੇ ਵਿੱਚ ਅਜਿਹੇ ਕੁਛ ਵੀ ਕੰਮ ਕਰਨੇ ਪੈਂਦੇ ਨੇ ਕਿ ਅਸੀਂ ਵਿਖਾਉਣ ਦੇ ਲਈ ਆਪਣੇ ਆਪ ਨੂੰ ਸੋਹਣਾ ਲੱਗਣਾ ਦੇਖਣਾ ਚਾਹੁੰਦੇ ਹਾਂ। ਦੁਨੀਆ ਦੇ ਸਭ ਤੋਂ ਵੱਡੇ ਬਿਜ਼ਨਸਮੈਨ ਵਾਰਨ ਬਫਟ ਦੇ ਬਹੁਤ ਸਾਰੀਆਂ ਗੱਲਾਂ ਸਾਡੇ ਸਾਹਮਣੇ ਆਉਂਦੀਆਂ ਨੇ। ਉਹ ਕਹਿੰਦਾ ਕਿ ਤੁਸੀਂ ਇੱਕ ਮਹਿੰਗੇ ਬ੍ਰਾਂਡ ਦਾ $5,000 ਦਾ ਪਰਸ ਲੈ ਕੇ ਅਮੀਰ ਵਿਖਾਉਣਾ ਦਾ ਡਰਾਮਾ ਕਰਨਾ ਚਾਹੁੰਦੇ ਹੋ ਜਾਂ ਇੱਕ ਸਸਤਾ ਜਿਹਾ ਪਰਸ ਲੈ ਕੇ ਉਹਦੇ ਅੰਦਰ $4,000 ਰੱਖਣਾ ਚਾਹੁੰਦੇ ਹੋ। ਤੁਸੀਂ ਇਹ ਸੋਚੋ ਕਿ ਅਮੀਰ ਕਿਹੜਾ ਹੈ ਜਿਹਨੇ ਮਹਿੰਗੇ ਬ੍ਰਾਂਡ ਕੰਪਨੀਆਂ ਦੇ ਪੈਸੇ ਦੇ ਕੇ ਸਮਾਨ ਲਿਆ ਜਿਹੜਾ ਕੁਛ ਦਿਨਾਂ ਬਾਅਦ ਪੁਰਾਣਾ ਹੋ ਜਾਣਾ ਹੈ, ਜਾਂ ਸਸਤਾ ਜਿਹਾ ਬ੍ਰਾਂਡ ਲੈ ਕੇ ਪੈਸੇ ਆਪਣੀ ਜੇਬ 'ਚ ਰੱਖ ਕੇ ਉਹਨਾਂ ਪੈਸਿਆਂ ਦੀ ਗਰਮੀ ਦਾ ਆਨੰਦ ਮਾਣਨਾ। ਅਸੀਂ ਹਰ ਸਾਲ ਐਪਲ ਦਾ ਫੋਨ ਲੈਣਾ ਹੈ, 5 ਕੜਿਆਂ ਵਾਲੀ ਗੱਡੀ ਲੈਣੀ ਹੈ, ਜਾਂ ਇੱਕ ਸਧਾਰਨ ਜਿਹਾ ਫੋਨ ਲੈ ਕੇ ਸੋਹਣਾ ਜਿਹਾ ਕਵਰ ਪਾ ਕੇ ਬਾਕੀ ਪੈਸੇ ਜੇਬ 'ਚ ਰੱਖ ਕੇ ਗਰਮੀ ਮਹਿਸੂਸ ਕਰਨੀ ਹੈ। ਇਹ ਸਾਡੇ ਉੱਤੇ ਹੈ ਕਿ ਅਸੀਂ ਕੀ ਕਰਨਾ ਚਾਹੁੰਦੇ ਹਾਂ, ਬਾਕੀ ਸਾਡੀ ਸੋਚ ਦਾ ਅਤੇ ਸਾਡੇ ਉਸ ਦਾਇਰੇ ਦਾ ਨਿਰਭਰ ਕਰਦਾ ਹੈ ਕਿ ਅਸੀਂ ਕਿਸ ਤਰ੍ਹਾਂ ਦੇ ਲੋਕਾਂ 'ਚ ਰਹਿੰਦੇ ਹਾਂ। ਮਨੁੱਖ ਨੇ ਸਾਰਾ ਕੁਛ ਜੰਜਾਲਪੁਰਾ ਜੰਗਾੜ ਆਪਣੇ ਆਪ ਨੂੰ ਸੌਖਾ ਕਰਨ ਲਈ ਲਾਇਆ, ਆਪਣੇ ਜ਼ੁਬਾਨ ਦੇ ਰਸਤੇ, ਕੰਨ ਦੇ ਰਸਤੇ, ਗੱਲਾਂ ਦੇ ਰਸਤੇ ਅਤੇ ਆਪਣੇ ਦਿਮਾਗੀ ਸੰਤੁਲਿਤ ਨੂੰ ਇਮਬੈਲੈਂਸ ਕਰਕੇ ਆਪਾਂ ਕੀ ਕੁਛ ਕਰਦੇ ਹਾਂ। ਇਹ ਸੋਚ ਸੋਚ ਕੇ ਮੇਰਾ ਜੀ ਕਰਦਾ ਹੈ ਕਿ ਕਈ ਵਾਰੀ ਬੰਦਾ ਹੋਣ 'ਤੇ ਵੀ, ਮਨੁੱਖ ਹੋਣ 'ਤੇ ਵੀ ਸ਼ਰਮ ਆਉਂਦੀ ਹੈ। ਕਾਲੀਦਾਸ ਨੇ ਕਿਹਾ, ਮਾਂ ਕਿਰਪਾ ਕਰਕੇ ਮੈਨੂੰ ਪਾਣੀ ਦਿਓ, ਇਹ ਤੁਹਾਡੇ ਲਈ ਬਹੁਤ ਵੱਡਾ ਪੁੰਨ ਹੋਵੇਗਾ। ਔਰਤ ਖੂਹ ਦੇ ਕੋਲ ਖੜ੍ਹੀ ਸੀ, ਕਹਿੰਦੀ ਪੁੱਤਰ ਮੈਂ ਤਾਂ ਇਹਨੂੰ ਨਹੀਂ ਜਾਣਦੀ, ਤੂੰ ਕੌਣ ਹੈ, ਮੈਂ ਤੈਨੂੰ ਪਾਣੀ ਪੀਣ ਲਈ ਜ਼ਰੂਰ ਦਿਆਂਗੀ। ਕਾਲੀਦਾਸ ਨੇ ਕਿਹਾ, ਮੈਂ ਇੱਕ ਯਾਤਰੀ ਹਾਂ, ਕਿਰਪਾ ਮੈਨੂੰ ਪਾਣੀ ਪੀਣ ਲਈ ਦਿਓ। ਕਹਿੰਦੀ ਤੁਸੀਂ ਯਾਤਰੀ ਕਿਵੇਂ ਹੋ ਸਕਦੇ ਹੋ, ਇਸ ਦੁਨੀਆ ਦੇ ਵਿੱਚ ਦੋ ਹੀ ਯਾਤਰੀ ਹਨ, ਇੱਕ ਸੂਰਜ ਅਤੇ ਦੂਜਾ ਚੰਦਰਮਾ, ਜੋ ਕਦੇ ਨਹੀਂ ਰੁਕਦੇ, ਹਮੇਸ਼ਾ ਚੱਲਦੇ ਰਹਿੰਦੇ ਨੇ, ਤੁਸੀਂ ਇਹਨਾਂ ਵਿੱਚੋਂ ਕੌਣ ਹੋ, ਸੱਚ ਦੱਸੋ। ਕਾਲੀਦਾਸ ਨੇ ਕਿਹਾ, ਮੈਂ ਮਹਿਮਾਨ ਹਾਂ, ਕਿਰਪਾ ਕਰਕੇ ਮੈਨੂੰ ਪਾਣੀ ਦਿਓ। ਤੁਸੀਂ ਮਹਿਮਾਨ ਕਿਵੇਂ ਬਣ ਸਕਦੇ ਹੋ, ਦੁਨੀਆ ਵਿੱਚ ਦੋ ਹੀ ਪ੍ਰਾਹੁਣੇ ਨੇ, ਇੱਕ ਦੌਲਤ, ਦੂਜੀ ਜਵਾਨੀ, ਅਤੇ ਜਿਨ੍ਹਾਂ ਨੂੰ ਜਾਂਦਿਆਂ ਜ਼ਿਆਦਾ ਸਮਾਂ ਨਹੀਂ ਲੱਗਦਾ, ਸੱਚ ਦੱਸੋ ਤੁਸੀਂ ਕੌਣ ਹੋ। ਤੁਹਾਨੂੰ ਲੱਗ ਰਿਹਾ ਹੋਵੇਗਾ ਕਿ ਇਹ ਮੈਂ ਕਿਹੜੀਆਂ ਦਲੀਲਾਂ ਦੇ ਰਿਹਾ, ਕਿਸ ਤਰਕ ਦੀ ਗੱਲ ਵਿੱਚ ਪੈ ਗਿਆ, ਹੋ ਸਕਦਾ ਤੁਸੀਂ ਨਿਰਾਸ਼ ਵੀ ਹੋ ਜਾਵੋ, ਪਰ ਇਹ ਗੱਲਬਾਤ ਤੁਹਾਨੂੰ ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਹੈ। ਕਾਲੀਦਾਸ ਨੇ ਫਿਰ ਕਿਹਾ, ਮੈਂ ਸਹਿਨਸ਼ੀਲ ਹਾਂ, ਹੁਣ ਕਿਰਪਾ ਕਰਕੇ ਮੈਨੂੰ ਪਾਣੀ ਦੇ ਦਿਓ। ਔਰਤ ਬੜੀ ਸਿਆਣੀ ਸੀ, ਕਹਿੰਦੀ ਸਿਰਫ ਦੋ ਹੀ ਸਹਿਨਸ਼ੀਲ ਹਨ, ਪਹਿਲਾਂ ਇਹ ਧਰਤੀ ਜੋ ਸਾਰੇ ਪਾਪੀਆਂ ਅਤੇ ਪੁੰਨਿਆ ਕਰਨ ਵਾਲਿਆਂ ਦਾ ਭਾਰ ਚੱਕੀ ਫਿਰਦੀ ਏ, ਭਾਵੇਂ ਇਸ ਦੀ ਛਾਤੀ ਪਾੜ ਦਿਓ ਇਹਦੇ ਅੰਦਰ ਬੀਜ ਪਾ ਦਿਓ ਇਹ ਅਨਾਜ ਦੇ ਢੇਰਾਂ ਭੰਡਾਰ ਲਾ ਦਿੰਦੀ ਹੈ ਅਤੇ ਦੂਜੇ ਸਭ ਤੋਂ ਵੱਡੇ ਸਹਿਨਸ਼ੀਲ ਰੁੱਖ ਨੇ ਉਹਨਾਂ ਨੂੰ ਪੱਥਰ ਮਾਰੋ ਪਿੰਡੇ ਫਲ ਦਿਓ ਛਲ ਦਿਓ ਕਿੱਲ ਠੋਕ ਦਿਓ ਉਹ ਸਹੀ ਨਹੀਂ ਕਰਦੇ ਤੁਸੀਂ ਸਹਿਨਸ਼ੀਲ ਨਹੀਂ ਹੋ ਸੱਚ ਦੱਸੋ ਤੁਸੀਂ ਕੌਣ ਹੋ ਕਾਲੀਦਾਸ ਪਿਆਸ ਨਾਲ ਬੁਰਾ ਹਾਲ ਹੋ ਰਿਹਾ ਸੀ ਲਗਭਗ ਬੇਹੋਸ਼ੀ ਦੇ ਵਿੱਚ ਸੀ ਬਹੁਤ ਨਿਰਾਸ਼ਾ ਹੋ ਕੇ ਬੋਲਿਆ ਮੈਂ ਜਿੱਤੀ ਹਾਂ ਉਹਨੇ ਕਿਹਾ ਇਹ ਵੀ ਝੂਠ ਹੈ ਸਿਰਫ ਦੋ ਹੀ ਜਿੱਤੀ ਹਨ ਪਹਿਲਾਂ ਨੌ ਅਤੇ ਦੂਜੇ ਵਾਲ ਜਿੰਨਾ ਮਰਜ਼ੀ ਕੱਟੋ ਉਹ ਵਾਰ ਵਾਰ ਬਾਹਰ ਵੱਧ ਜਾਂਦੇ ਨੇ ਆਉਂਦੇ ਰਹਿੰਦੇ ਨੇ ਸੱਚ ਦੱਸੋ ਤੁਸੀਂ ਕੌਣ ਹੋ ਉਹਨੂੰ ਲੱਗਾ ਕਿ ਮੇਰੀ ਬਹੁਤ ਬੇਇੱਜ਼ਤੀ ਹੋਈ ਹੈ ਮੈਂ ਹਾਰ ਗਿਆ ਉਹ ਕਹਿੰਦਾ ਤਾਂ ਫਿਰ ਮੈਂ ਮੂਰਖ ਹੀ ਹਾਂ ਔਰਤ ਨੇ ਕਿਹਾ ਨਹੀਂ ਤੁਸੀਂ ਮੂਰਖ ਕਿਵੇਂ ਹੋ ਸਕਦੇ ਹੋ ਇਸ ਧਰਤੀ 'ਤੇ ਦੋ ਹੀ ਮੂਰਖ ਹਨ ਇੱਕ ਜੋ ਰਾਜਾ ਹੈ ਜੋ ਬਿਨਾਂ ਕਿਸੇ ਯੋਗਤਾ ਦੇ ਸਾਰਿਆਂ 'ਤੇ ਰਾਜ ਕਰਦਾ ਹੈ ਅਤੇ ਦੂਜੇ ਉਹ ਆਪਣੇ ਆਪ ਨੂੰ ਸਿਆਣੇ ਸਮਝਣ ਵਾਲੇ ਦਰਬਾਰੀ ਵਿਦਵਾਨ ਜੋ ਰਾਜੇ ਨੂੰ ਖੁਸ਼ ਕਰਨ ਲਈ ਕਿਸੇ ਵੀ ਗਲਤ ਗੱਲ ਨੂੰ ਸਹੀ ਸਾਬਤ ਕਰਨ 'ਚ ਪੂਰਾ ਜ਼ੋਰ ਲਾ ਦਿੰਦੇ ਨੇ ਇਹ ਨਾਂ ਸਹਿੰਦਿਆਂ ਹੋਇਆ ਕਾਲੀਦਾਸ ਉਸ ਬੁੱਢੀ ਔਰਤ ਦੇ ਪੈਰਾਂ 'ਚ ਡਿੱਗ ਪਿਆ ਉਸ ਔਰਤ ਨੇ ਕਿਹਾ ਉੱਠ ਪੁੱਤਰ ਆਵਾਜ਼ ਸੁਣ ਦੇਖ ਕਾਲੀਦਾਸ ਨੇ ਦੇਖਿਆ ਉਹ ਮਾਂ ਸਰਸਵਤੀ ਸੀ ਉਸ ਨੂੰ ਖੜ੍ਹਾ ਦੇਖਿਆ ਚੁੱਕ ਕੇ ਪ੍ਰਣਾਮ ਕੀਤਾ ਮਾਂ ਸਰਸਵਤੀ ਸਾਨੂੰ ਇਹ ਸਿਖਾਇਆ ਸਿੱਖਿਆ ਗਿਆਨ ਲਿਆਉਂਦੀ ਹੈ ਹੰਕਾਰ ਨਹੀਂ ਤੁਸੀਂ ਆਪਣੀ ਸਿੱਖਿਆ ਰਾਹੀਂ ਪ੍ਰਾਪਤ ਕੀਤੇ ਸਤਿਕਾਰ ਅਤੇ ਵਕਾਰ ਨੂੰ ਆਪਣੀ ਪ੍ਰਾਪਤੀ ਸਮਝਦਿਆਂ ਹੰਕਾਰੀ ਹੋ ਗਏ ਇਸ ਲਈ ਮੈਨੂੰ ਅੱਖਾਂ ਖੋਲ੍ਹਣ ਲਈ ਤੇਰਾ ਡਰਾਮਾ ਕਰਨਾ ਪਿਆ ਕਾਲੀਦਾਸ ਨੂੰ ਪਾਣੀ ਮਿਲਿਆ ਸੰਤੁਸ਼ਟ ਹੋਇਆ ਅੱਖਾਂ ਬੰਦ ਕੀਤੀਆਂ ਅਤੇ ਜ਼ਿੰਦਗੀ ਦੇ ਇਸ ਸੱਚ ਨੂੰ ਸਮਝਿਆ ਸੱਚ ਕੀ ਏ ਕਿਸ ਜਾਣਿਆ ਏ ਇਹਦੇ ਬਾਰੇ ਵਿਦਵਾਨ ਹਮੇਸ਼ਾ ਬਹਿਸ 'ਤੇ ਰਹਿੰਦੇ ਨੇ ਪਰ ਇਹਦੇ ਬਾਰੇ ਕੋਈ ਠੋਸ ਸਲਾਹ ਸਬੂਤ 'ਤੇ ਨਹੀਂ ਮਿਲਦਾ ਹਾਂ ਸੱਚ ਇੰਨਾ ਜ਼ਰੂਰ ਏ ਇਹ ਕਹਾਣੀ ਵਰਗਾ ਸੱਚ ਹੁੰਦਾ ਹੈ ਇਹ ਕਹਾਣੀਆਂ ਸੱਚੀਆਂ ਹੁੰਦੀਆਂ ਨੇ ਕਿਉਂਕਿ ਕਹਾਣੀਆਂ ਸੱਚ ਨੂੰ ਦੱਸਦੀਆਂ ਨੇ ਤੁਸੀਂ ਸੁਣ ਰਹੇ ਹੋ ਗੱਲਾਂ 'ਚੋਂ ਗੱਲ ਮੈਂ ਹਾਂ ਵਿੱਕੀ ਸਿੰਘ
1: ਕੀ ਤੁਸੀਂ ਇੱਕ ਪੈਗ ਲਈ ਨਾ ਕਰੋਗੇ ਜਾਂ ਫਿਰ ਇਹ ਕਹਿਣਾ ਪਸੰਦ ਕਰੋਗੇ ਨਹੀਂ ਮੈਂ ਆਪਣਾ ਲਾਇਸੈਂਸ ਗੁਆ ਦਿੱਤਾ ਹੈ ਮੈਂ ਅਸਲ 'ਚ ਕੋਈ ਸ਼ਰਾਬੀ ਨਹੀਂ ਹਾਂ ਸਾਡੇ ਕੰਮ 'ਤੇ ਇੱਕ ਜਸ਼ਨ ਸੀ ਅਤੇ ਮੈਨੂੰ ਲੱਗਿਆ ਕਿ ਮੈਂ ਪੀਣ ਲਈ ਨਾ ਨਹੀਂ ਕਰ ਸਕਦਾ ਮੈਂ ਸੋਚਿਆ ਕਿ ਮੈਂ ਸੀਮਾ ਦੇ ਹੇਠਾਂ ਪੀਤੀ ਹੈ ਪਰ 0.05 ਸੀਮਾ ਤੋਂ ਵੱਧ ਪੀ ਕੇ ਗੱਡੀ ਚਲਾਉਂਦਾ ਫੜਿਆ ਗਿਆ ਹੁਣ ਮੈਂ ਆਪਣੇ ਬੱਚਿਆਂ ਨੂੰ ਸਕੂਲ ਨਹੀਂ ਛੱਡ ਸਕਦਾ ਮੈਨੂੰ ਆਪਣੀ ਮਾਂ ਨੂੰ ਦੱਸਣਾ ਪਿਆ ਕਿ ਮੈਂ ਹੁਣ ਉਸਨੂੰ ਡਾਕਟਰਾਂ ਕੋਲ ਨਹੀਂ ਲੈ ਕੇ ਜਾ ਸਕਦਾ ਮੇਰੇ ਲਈ ਮੇਰੇ 'ਤੇ ਨਿਰਭਰ ਲੋਕਾਂ ਨੂੰ ਨਾ ਕਹਿਣਾ ਸਭ ਤੋਂ ਬੁਰੀ ਸਜ਼ਾ ਹੈ ਕਾਸ਼ ਕਿ ਮੈਂ ਇਹਦੀ ਬਜਾਏ ਪੈਗ ਨੂੰ ਨਾ ਕਹਿ ਦਿੰਦਾ ਜ਼ਿੰਮੇਵਾਰੀ ਲਓ ਜੇ ਤੁਸੀਂ ਪੀਤੀ ਹੈ ਤਾਂ ਗੱਡੀ ਨਾ ਚਲਾਓ TAC ਵੱਲੋਂ ਇੱਕ ਸੁਨੇਹਾ
2: ਸਟੇਸ਼ਨ ਸਪਾਂਸਰ ਦ ਵਰਲਡ ਐਟ ਨਾਈਟ ਔਨ ਯੋਰ ਲੋਕਲ ਸਟੇਸ਼ਨ ਪਲੈਂਟੀ ਵੈਲੀ FM

ਤੁਸੀਂ ਸੁਣ ਰਹੇ ਹੋ ਪਲੈਂਟੀ ਵੈਲੀ ਐਫਐਮ ਮੈਂ ਹਾਂ ਪਿੱਕੀ ਸਿੰਘ ਲੈ ਕੇ ਹਾਜ਼ਰ ਪ੍ਰੋਗਰਾਮ ਗੱਲਾਂ ਚੋਂ ਕੱਲ ਪ੍ਰੋਗਰਾਮ ਦੇ ਦੂਜੇ ਸੈਗਮੈਂਟ ਦੇ ਵਿੱਚ ਆਲੇ ਦੁਆਲੇ ਦੀਆਂ ਕੁਛ ਖਬਰਾਂ ਕੁਛ ਹਾਲਾਤਾਂ 'ਤੇ ਅਸੀਂ ਝਾਤੀ ਮਾਰਦੇ ਹਾਂ ਜੇ ਤੁਸੀਂ ਹੁਣੇ ਹੁਣੇ ਆਪਣੇ ਸਟੂਡੀਓ ਦੀ ਘੜੀਆਂ ਦੇ ਵਿੱਚ ਸਟੂਡੀਓ ਦੀ ਘੜੀ ਦੇ ਜਿੱਥੇ 7:10 ਹੋਏ ਨੇ 7:44 ਹੋਏ ਨੇ ਉੱਥੇ ਤੁਸੀਂ ਨਾਲ ਨਾਲ ਪਲੈਂਟੀ ਵੈਲੀ 'ਤੇ ਸਾਢੇ ਪਲੈਂਟੀ ਵੈਲੀ 'ਤੇ 8 ਤੱਕ ਸਾਂਝ ਪਾ ਸਕਦੇ ਹੋ 8:30 ਤੋਂ ਤੱਕ ਉੱਥੋਂ ਬਾਅਦ ਪ੍ਰੋਗਰਾਮ ਤਾਮਿਲ ਪ੍ਰੋਗਰਾਮ ਹੋਵੇਗਾ ਜੋ ਕਿ ਲੰਬਾ ਸਮਾਂ ਚੱਲੇਗਾ ਪਲੈਂਟੀ ਵੈਲੀ ਐਫਐਮ ਤੁਹਾਡੇ ਲੋਕਲ ਸਥਾਨਕ ਮਸਲਿਆਂ ਦੀ ਗੱਲਾਂ ਵੀ ਕਰਦਾ ਹੈ ਗੱਲਾਂ ਸੋਹਣੇ ਦੇਸ਼ ਪੰਜਾਬ ਦੀਆਂ ਜਿਸ ਨੂੰ ਛੱਡ ਅਸੀਂ ਪਰਦੇਸੀ ਹੋਏ ਉੱਥੇ ਜੋ ਵਾਪਰੀਆਂ ਘਟਨਾਵਾਂ ਜੋ ਸਾਨੂੰ ਹਲੂਣ ਕੇ ਰੱਖਦੀਆਂ ਨੇ ਉਹ ਗੱਲਾਂ ਜੋ ਵਿਚਾਰੀਆਂ ਜਾਣੀਆਂ ਚਾਹੀਦੀਆਂ ਨੇ ਇੱਕ ਬਹੁਤ ਦਰਦਨਾਕ ਖਬਰ ਹਾਲਾਤ ਸਾਡੇ ਸਾਹਮਣੇ ਪਿਛਲੇ ਦਿਨੀ ਆਉਂਦੇ ਨੇ ਦਿੱਲੀ ਦੇ ਵਿੱਚ ਜੋ ਕੁਛ ਹੋਇਆ ਦਿੱਲੀ ਦੀ ਇੱਕ ਬਿਲਡਿੰਗ ਇਮਾਰਤ ਉੱਥੇ ਡਿੱਗ ਪਈ ਅਤੇ ਉਹ ਇਮਾਰਤ ਡਿੱਗਣ ਦੇ ਕੀ ਕਾਰਨ ਹੋਏ ਕੀ ਇਹਦੇ ਮੈਂ ਗੱਲ ਤਾਂ ਨਹੀਂ ਜਾਣਦਾ ਦਿੱਲੀ ਦੇ ਸੱਤਿਆ ਨਿਕੇਤਨ ਇੱਕ ਕਲੋਨੀ ਦੇ ਵਿੱਚ ਇੱਕ ਮੁਹੱਲੇ ਦੇ ਵਿੱਚ ਇੱਕ ਬਿਲਡਿੰਗ ਜਿਹੜੀ ਕਿ ਮਲਟੀ ਸਟੋਰੀ ਬਿਲਡਿੰਗ ਸੀ ਲਗਭਗ 50 ਸਾਲ ਪੁਰਾਣੀ ਬਿਲਡਿੰਗ ਸੀ ਔਰ ਉੱਥੇ ਹੋਸਟਲ ਸੀ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਪੜ੍ਹਨ ਵਾਲੇ ਵਿਦਿਆਰਥੀ ਉੱਥੇ ਰਹਿੰਦੇ ਸਨ ਉਹ ਮਲਬੇ ਫੇਕ ਆ ਕੇ ਦੱਬੇ ਗਏ ਕਈ ਲੋਕਾਂ ਦੇ ਜਾਨੀ ਮਾਰੀ ਜਾਣ ਦੀ ਖਬਰ ਹੈ ਜਵਾਨ ਬੱਚੇ ਕਿਸੇ ਅਣਜਾਣ ਗਲਤੀ ਕਰਨ ਚਲੇ ਗਏ ਅਸੀਂ ਆਪਣੀ ਜ਼ਿੰਦਗੀ ਸੌਖੀ ਕਰਨ ਲਈ ਕੀ ਕੁਝ ਕਰਦੇ ਹਾਂ ਪਰ ਸਾਡੀ ਭੁੱਖ ਲਾਲਸਾ ਪੈਸਾ ਕਮਾਉਣਾ ਅਤੇ ਪੈਸੇ ਕਮਾਉਣ ਦਾ ਢੰਗ ਤਰੀਕਾ ਦਾਇਰੇ ਕਾਨੂੰਨ ਤੋਂ ਪੱਖੋਂ ਪਰੋਖੇ ਕਰਕੇ ਡਿੱਗਣਾ ਸਾਨੂੰ ਕਈ ਵਾਰੀ ਨੁਕਸਾਨ ਜਾਨੀ ਕਈ ਵਾਰੀ ਅਸੀਂ ਜਾਨੀ ਮਾਲੀ ਨੁਕਸਾਨ ਕਰ ਦਿੰਦੇ ਹਾਂ ਇਨਸਾਨੀਅਤ ਦਾ ਘਾਣ ਕਰ ਦਿੰਦੇ ਹਾਂ ਇਹ ਇਮਾਰਤ ਕੋਈ 50 ਸਾਲ ਪੁਰਾਣੀ ਸੀ ਇਮਾਰਤ ਦੀਆਂ ਫਾਊਂਡੇਸ਼ਨ ਨੀਹਾਂ ਜਿਹੜੀਆਂ ਸੀ ਪੁਰਾਣੀ ਬਿਲਡਿੰਗ ਦੀਆਂ ਉਹਦੀਆਂ ਉਸ ਵੇਲੇ ਦੇ ਇਮਾਰਤ ਦੇ ਤਰੀਕੇ ਨਾਲ ਬਣੀਆਂ ਸਨ ਉਸ ਵੇਲੇ ਇਹ ਜਿੰਨੀ ਮੰਜ਼ਿਲਾਂ ਦੀ ਇਮਾਰਤ ਸੀ ਬਣੀ ਸੀ ਜਦੋਂ ਜਦੋਂ ਧਰਤੀ ਦੇ ਉੱਤੇ ਮੰਗ ਵੱਧਦੀ ਹੈ ਲੋੜਾਂ ਸਾਡੀਆਂ ਕਈ ਮਜਬੂਰੀਆਂ ਕਈ ਸਾਨੂੰ ਨਵੇਂ ਢੰਗ ਤਰੀਕੇ ਅਪਣਾਉਣ ਦੀ ਕੋਸ਼ਿਸ਼ ਕਰਦੀਆਂ ਨੇ ਅਸੀਂ ਜ਼ਿੰਦਗੀ ਨੂੰ ਆਪਣੇ ਢੰਗ ਦੇ ਨਾਲ ਜੀਣ ਲਈ ਹੋਰ ਢੰਗ ਤਰੀਕੇ ਵਰਤਦੇ ਹਾਂ ਕੀ ਹੁੰਦਾ ਹੈ ਉਸ ਬਿਲਡਿੰਗ ਦੇ ਮਾਲਕ ਨੇ ਉਹਦੇ ਉੱਤੇ ਹੋਰ ਕਮਰੇ ਛੱਤੇ ਕਮਰੇ 'ਤੇ ਕਮਰਾ ਛੱਤਾ ਫਿਰ ਕਿਰਾਇਆ ਮਿਲੂਗਾ ਨਵੀਂ ਕਮਾਈ ਹੋਵੇਗੀ ਸਭ ਕੁਝ ਹੋਵੇਗਾ ਬੇਸਮੈਂਟ ਦੇ ਵਿੱਚ ਥੱਲੇ ਬੇਸਮੈਂਟ ਸੀ ਕੰਮ ਚੱਲ ਰਿਹਾ ਸੀ ਰਿਪੇਅਰ ਹੋ ਰਹੀ ਸੀ ਪਾਣੀ ਆ ਗਿਆ ਬੇਸਮੈਂਟ ਵਿੱਚ ਕੁਛ ਸੀਪੇਜ ਹੋਈ ਅਤੇ ਬਸ ਕੰਧਾਂ ਕਮਜ਼ੋਰ ਸਨ ਨੀਹਾਂ ਕਮਜ਼ੋਰ ਸਨ ਭਾਰ ਜ਼ਿਆਦਾ ਸੀ ਮਾੜੇ ਬੰਦੇ 'ਤੇ ਭਾਰ ਪਾ ਦਿਉ ਬਸ ਕਾਗਜ਼ ਗੱਤੇ ਵਾਂਗੂ ਬਿਲਡਿੰਗ ਤਹਿਸ ਨਹਿਸ ਹੋ ਕੇ ਥੱਲੇ ਡਿੱਗ ਪਈ ਜੀ ਹਾਂ ਜਿਹੜੇ ਇਸ ਤੁਰ ਇਸ ਕਿਸੇ ਦੇ ਲਾਲਚ ਕਰਕੇ ਜਾਂ ਕਿਸੇ ਦੀ ਨਲਾਇਕੀ ਕਰਕੇ ਇਸ ਕੰਮ ਕਾਜ ਨੂੰ ਛੱਡ ਕੇ ਚਲੇ ਗਏ ਉਹਨਾਂ ਵਿਚਾਰਿਆਂ ਦਾ ਕੀ ਕਸੂਰ ਅਫਸੋਸ ਹੁੰਦਾ ਹੈ ਇਹੋ ਜਿਹੇ ਕੰਮ ਨਾ ਹੋਣ ਘਰ ਬਣਾਉਣ ਨੂੰ ਲੈ ਕੇ ਅਸੀਂ ਬੜੀ ਮੁਸ਼ੱਕਤ ਕਰਦੇ ਹਾਂ ਘਰ ਬਣਾਉਣ ਲੱਗੇ ਸਾਡੇ ਬਹੁਤ ਸਾਰੇ ਬਿਲਡਰ ਭਰਾ ਖਾਸ ਕਰਕੇ ਸਾਡੇ ਭਾਈਚਾਰੇ ਦੇ ਬਿਲਡਰ ਭਰਾ ਜਦੋਂ ਉਹਨਾਂ ਵੱਲ ਵੇਖਦੇ ਹਾਂ ਕਈ ਵਾਰੀ ਕੰਮ ਅਜਿਹੇ ਕੀਤੇ ਹੁੰਦੇ ਆ ਕਿ ਜੋ ਇੱਥੋਂ ਦੇ ਮਾਪਦੰਡ ਅਤੇ ਇੱਥੋਂ ਦੀ ਪਮਾਇਸ਼ ਦੇ ਵਿੱਚ ਠੀਕ ਨਹੀਂ ਬਹਿੰਦੇ ਉਹਨਾਂ ਇਮਾਰਤ ਸਾਜਾਂ ਨਾਲ ਕਿਸ ਤਰ੍ਹਾਂ ਦਾ ਆਡਾ ਲਿਆ ਜਾਵੇ ਖੈਰ ਮੈਂ ਇਹ ਤਾਂ ਨਹੀਂ ਕਹਿੰਦਾ ਵੀ ਕਾਨੂੰਨ ਅਨੁਸਾਰ ਉਹਨੂੰ ਸਜ਼ਾ ਹੋਣੀ ਚਾਹੀਦੀ ਹੈ ਇਹ ਤੁਹਾਡੇ ਆਪਣੇ ਵਿਸ਼ਵਾਸ ਅਤੇ ਆਪਣੇ ਇੱਕ ਨਜ਼ਰੀਏ 'ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਇਸ ਨੂੰ ਕਿਸ ਤਰ੍ਹਾਂ ਕਰਨਾ ਹੈ ਕੰਮ ਕਾਨੂੰਨ ਅਨੁਸਾਰ ਕੀਤਾ ਜਾਵੇ ਮਸਾਲੇ ਮਟੀਰੀਅਲ ਦੀ ਮਕਦਾਰ ਉਸ ਢੰਗ ਦੀ ਲਾਈ ਜਾਵੇ ਜੋ ਇੱਥੇ ਲੋੜ ਹੈ ਥਾਵਾਂ ਛੱਡੀਆਂ ਜਾਣ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਿੱਦਾਂ ਕਰਨਾ ਹੈ ਜੋ ਢੰਗ ਤਰੀਕਾ ਉੱਥੇ ਅਪਣਾਉਣਾ ਹੈ ਉਸ ਨੂੰ ਅਪਣਾਇਆ ਜਾਵੇ ਤਾਂ ਕਿ ਕੰਮ ਅਸੀਂ ਵਧੀਆ ਤਰੀਕੇ ਨਾਲ ਕਰ ਸਕੀਏ ਇਮਾਰਤਾਂ ਪੁਰਾਣੀਆਂ ਹੁੰਦੀਆਂ ਨੇ ਅੱਜ ਤੋਂ 50 ਸਾਲ ਪਹਿਲਾਂ ਬਣੀ ਹੋਈ ਇਮਾਰਤਾਂ ਦੀ ਖੂਬਸੂਰਤੀ ਵੇਖਣ ਨੂੰ ਜੀ ਕਰਦਾ ਹੈ ਅੱਜ ਤੋਂ 5 ਸਾਲ ਪਹਿਲਾਂ ਬਣੀ ਹੋਈ ਇਮਾਰਤ ਟੁੱਟ ਭੱਜ ਰਹੀ ਹੁੰਦੀ ਹੈ ਉਸ ਦੀ ਖੂਬਸੂਰਤੀ ਵੇਖਣ ਨੂੰ ਜੀ ਨਹੀਂ ਕਰਦਾ ਗੱਲ ਕੰਮ ਨੂੰ ਕਰਨ ਦੇ ਤਰੀਕੇ ਵਿੱਚ ਹੁੰਦੀ ਹੈ ਇੱਕ ਸੱਜਣ ਇਮਾਰਤ ਵਿੱਚ ਲੱਗੇ ਵਰਕਰ ਕੋਲੋਂ ਲੰਘਦੇ ਨੇ ਪੁੱਛਿਆ ਕਾਕਾ ਕੀ ਕਰਦਾ ਹੈ ਕਹਿੰਦਾ ਜੀ ਕਰਨਾ ਕੀ ਹੈ ਦਿਹਾੜੀ ਲਾਉਣ ਆਏ ਹਾਂ ਦਿਹਾੜੀ ਲਾ ਕੇ ਘਰ ਜਾਣਾ ਅੱਗੇ ਗਏ ਦੂਜੇ ਨੂੰ ਪੁੱਛਿਆ ਬਈ ਕਾਕਾ ਤੂੰ ਕੀ ਕਰਦਾ ਕਹਿੰਦਾ ਜਨਾਬ ਮੈਂ ਤਾਂ ਇੱਕ ਖੂਬਸੂਰਤ ਮਹਿਲ ਬਣਾ ਰਿਹਾ ਇੱਕ ਸੁਪਨਿਆਂ ਦੀ ਜ਼ਿੰਦਗੀ ਸਿਰਜ ਰਿਹਾ ਕੰਮ ਦੋਵੇਂ ਕਰਦੇ ਨੇ
ਨਜ਼ਰੀਆ ਦੋਨਾਂ ਦਾ ਵੱਖ ਵੱਖ ਹੈ ਅਤੇ ਕੁਦਰਤੀ ਗੱਲ ਹੈ ਜਿਹੜਾ ਕੰਮ ਨੂੰ ਰੀਝ ਨਾਲ ਆਪਣੀ ਰੂਹ ਤਾਜ਼ੀ ਕਰਨ ਲਈ ਕਰ ਰਿਹਾ ਉਸ ਦੀ ਖੂਬਸੂਰਤੀ ਉਸ ਦੇ ਕੰਮ ਦੇ ਨਜ਼ਰੀਆ ਕੰਮ ਦਾ ਪੱਖ ਵੱਖ ਹੋਵੇਗਾ ਅਤੇ ਜੇ ਅਸੀਂ ਸਿਰਫ ਦਿਹਾੜੀ ਕਰਨ ਆਉਂਦੇ ਹਾਂ ਕੰਮ ਨੂੰ ਕੰਮ ਜਿਹੜਾ ਸਮਝਦੇ ਹਾਂ ਉਹਦੀ ਅਹਿਮੀਅਤ ਨੂੰ ਨਹੀਂ ਸਮਝਦੇ ਅਤੇ ਕਿਤੇ ਨਾ ਕਿਤੇ ਅਸੀਂ ਆਪਣੇ ਨਾਲ ਬੇਇਨਸਾਫੀ ਕਰ ਰਹੇ ਹੁੰਦੇ ਹਾਂ ਔਰ ਇਹ ਬੇਇਨਸਾਫੀ ਜਦੋਂ ਕੁਛ ਕੰਮਾਂ ਵਿੱਚ ਆਪਣੇ ਆਪ ਨਹੀਂ ਹੁੰਦੀ ਕਈ ਇਨਸ ਲੋਕਾਂ ਦਾ ਘਾਣ ਵੀ ਹੋ ਜਾਂਦਾ ਹੈ ਦਿੱਲੀ ਵਿੱਚ ਹੋਇਆ ਡਿੱਕੀ ਮਾਰਥ ਕਿਸੇ ਨਾ ਕਿਤੇ ਮਸਲੇ ਨੇ ਕਿਤੇ ਨਾ ਕਿਤੇ ਲੋਕਾਂ ਨੇ ਆਪਣੇ ਸਹੀ ਜੰਤਰ ਤੰਤਰ ਪ੍ਰਣਾਲੀ ਨੂੰ ਅੱਖੋਂ ਓਹਲੇ ਕੀਤਾ ਹੈ ਉਹਨਾਂ ਨੇ ਕੰਮ ਕਰਨ ਦੇ ਤਰੀਕਿਆਂ ਨੂੰ ਕਿਤੇ ਨਾ ਕਿਤੇ ਜਿਸ ਤਰ੍ਹਾਂ ਕਰਨੇ ਚਾਹੀਦੇ ਸੀ ਉਹਨੂੰ ਫਾਲੋ ਨਹੀਂ ਕੀਤਾ ਕਿਤੇ ਨਾ ਕਿਤੇ ਕਿਸੇ ਦੀ ਲਾਲਚ ਵੜੀਏ ਕਿਤੇ ਨਾ ਕਿਤੇ ਕਿਸੇ ਦੀ ਭੁੱਖ ਵਧੀਏ ਕਿਤੇ ਨਾ ਕਿਤੇ ਕਿਸੇ ਨੇ ਲੋਕਾਂ ਦੀ ਪਰਵਾਹ ਨਾ ਕਰਦੇ ਹੋਏ ਆਪਣੀ ਬਹੁਤ ਤੰਗ ਸੋਚ ਦੇ ਨਾਲ ਇਹ ਸੰਕਰੀਆ ਕੀਤਾ ਅਤੇ ਹਾਦਸਾ ਸਾਡੇ ਸਾਹਮਣੇ ਹੈ ਗੱਲਾਂ ਜੋ ਗੱਲ ਪ੍ਰੋਗਰਾਮ ਦੇ ਵਿੱਚ ਤੁਸੀਂ ਸੁਣ ਰਹੇ ਹੋ ਵਿੱਕੀ ਸਿੰਘ ਨਾਲ ਇਹ ਗੱਲਾਂ ਅਤੇ ਪ੍ਰੋਗਰਾਮ ਨੂੰ ਅੱਗੇ ਸੁਣਦੇ ਹਾਂ ਗੀਤਾਂ ਦੀ ਦੁਨੀਆ ਦੇ ਵਿੱਚ ਇੱਕ ਗੀਤ ਸੁਣਦੇ ਹਾਂ ਅਤੇ ਫਿਰ ਤੁਹਾਡੇ ਨਾਲ ਸਾਂਝ ਵਧਾਉਂਦੇ ਰਹਾਂਗੇ ਜੀ ਹਾਂ ਮੈਂ ਹਾਂ ਵਿੱਕੀ ਸਿੰਘ ਪੁਰਾਣਾ ਗੀਤ ਜਦੋਂ ਪਿੰਡਾਂ 'ਚ ਪਹਿਰੇ ਲੱਗਦੇ ਸੀ ਅਤੇ ਬੱਬੂ ਮਾਨ ਕੀ ਕਹਿੰਦਾ

0: ਕੱਲਾ ਚੁਗਲ ਪ੍ਰੋਗਰਾਮ ਦੇ ਵਿੱਚ ਅਸੀਂ ਮੈਂ ਹੁਣੇ ਗੱਲ ਕਰ ਰਿਹਾ ਸੀ ਕਿ ਦਿੱਲੀ ਦੇ ਵਿੱਚ ਜੋ ਮੰਦਭਾਗੀ ਘਟਨਾ ਹੋਈ ਜਿਹਦੇ ਵਿੱਚ ਇੱਕ ਇਮਾਰਤ ਜਦੋਂ ਡਿੱਗ ਪਈ ਤੇ ਸਾਨੂੰ ਬਹੁਤ ਦੁੱਖ ਹੁੰਦਾ ਹੈ ਤੇ ਮੈਨੂੰ ਇਹ ਦੱਸਦੇ ਬੜੀ ਖੁਸ਼ੀ ਹੋ ਰਹੀ ਹੈ ਕਿ ਮੇਰੇ ਨਾਲ ਇਮਾਰਤਾਂ ਬਿਲਡਿੰਗਾਂ ਬਣਾਉਣ ਦੇ ਮਾਹਿਰ ਅੱਜ ਮੇਰੇ ਸੱਜਣ ਮਿੱਤਰ ਜੋ ਕਿ ਪਹਿਲੀ ਵਾਰੀ ਆਸਟ੍ਰੇਲੀਆ ਨਾਲ ਆਏ ਨੇ ਸਟੂਡੀਓ ਦੇ ਵਿੱਚ ਆਏ ਨੇ ਤੇ ਸਾਡੇ ਸਟੂਡੀਓ 'ਚ ਚਾਰ ਚੰਦ ਲੱਗ ਗਏ ਆ ਤੇ ਮੈਂ ਬਹੁਤ ਤਹਿ ਦਿਲੋਂ ਧੰਨਵਾਦੀ ਵੀ ਹੈ ਕਿ ਉਹਨਾਂ ਨੇ ਆਪਣੇ ਬਿਜ਼ੀ ਰੁਝੇਵਿਆਂ ਵਿੱਚੋਂ ਥੋੜ੍ਹਾ ਜਿਹਾ ਵਕਤ ਕੱਢ ਕੇ ਸਾਡੇ ਨਾਲ ਸਾਂਝ ਪਾਉਣ ਦੀ ਗੱਲ ਕੀਤੀ ਹੈ ਅਤੇ ਮੈਂ ਤੁਹਾਡੇ ਨਾਲ ਤੁਸੀਂ ਉਹਦੀ ਆਵਾਜ਼ ਸੁਣੋਗੇ ਮੇਰੇ ਨਾਲ ਮੇਰੇ ਸੱਜਣ ਬੈਠੇ ਨੇ ਨਰੋਤਮ ਸਿੰਘ ਜੀ ਉਹਨਾਂ ਦਾ ਨਾਂ ਆ ਅਤੇ ਨਰੋਤਮ ਸਿੰਘ ਜੀ ਅੰਮ੍ਰਿਤਸਰ ਦੇ ਵਿੱਚ ਇੱਕ ਬਹੁਤ ਬਹੁਤ ਵਧੀਆ ਆਰਕੀਟੈਕਟ ਨੇ ਉਹਨਾਂ ਦਾ ਕੰਮ ਖੂਬਸੂਰਤ ਦੇਖਣ ਨੂੰ ਸਾਨੂੰ ਮਿਲਦਾ ਆ ਅਤੇ ਨਾਲ ਹੀ ਇੱਕ ਹੋਰ ਮੈਲਬਨ ਦੇ ਵੀ ਇੱਕ ਕਹਿ ਲਵਾਂ ਜਿਨ੍ਹਾਂ ਨੇ ਸੰਘਰਸ਼ ਕਰਕੇ ਜ਼ਿੰਦਗੀ ਨੂੰ ਖੂਬਸੂਰਤ ਇਮਾਰਤਾਂ ਨੂੰ ਆਪਣਾ ਰੂਪ ਦਿੱਤਾ ਜੇ ਉਹ ਮੇਰੇ ਨਾਲ ਸਟੂਡੀਓ ਵਿੱਚ ਬੈਠੇ ਨੇ ਨਰੋਤਮ ਅਤੇ ਜੇ ਜੀ ਤੁਹਾਡਾ ਪਲੰਟੀ ਵੈਲੀ ਐਫ ਐਮ ਦੇ ਵਿੱਚ ਸਵਾਗਤ ਹੈ
1: ਥੈਂਕ ਯੂ ਜੀ ਥੈਂਕ ਯੂ ਆਪਣਾ ਸੇਖੋ ਸਾਹਿਬ ਤੁਹਾਡਾ ਸਾਨੂੰ ਆਪਣੇ ਸਟੂਡੀਓ ਦੇ ਵਿੱਚ ਟਾਈਮ ਦੇਣ ਵਾਸਤੇ
0: ਨਹੀਂ ਨਹੀਂ ਬਹੁਤ ਚੰਗਾ ਲੱਗ ਰਿਹਾ ਜੀ ਅਤੇ ਤੁਸੀਂ ਇਹ ਦੱਸੋ ਵੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਆਸਟ੍ਰੇਲੀਆ ਦੀ ਧਰਤੀ ਨੂੰ ਭਾਗ ਲਾਏ ਹੋਏ
1: ਮੈਂ ਸੇਖੋ ਸਾਹਿਬ ਇੱਥੇ ਪਿਛਲੇ ਸੰਡੇ ਨੂੰ ਆਪਣੇ ਇੱਕ ਡਿਜ਼ਾਈਨ ਇਵੈਂਟ ਵਾਸਤੇ ਆਇਆ ਸੀ
0: ਅੱਛਾ ਜੀ
1: ਔਰ ਆਈ ਲੈਂਡਡ ਇਨ ਮੈਂ ਸਿਡਨੀ ਆਇਆ ਪਹਿਲਾਂ
0: ਅੱਛਾ ਜੀ ਵਾਹ ਜੀ
1: ਔਰ ਇੱਥੇ ਮੈਲਬਨ ਆਇਆ ਮੈਨੂੰ ਦੋ ਤਿੰਨ ਦਿਨ ਹੀ ਹੋਏ ਹਲੇ ਦਿਸ ਸੰਡੇ ਹੀ ਮੈਂ ਇੱਥੇ ਮੈਲਬਨ ਪਹੁੰਚਿਆ
0: ਤਾਂ ਵੈਰੀ ਗੁੱਡ ਵੈਰੀ ਗੁੱਡ ਦੱਸੋ ਡਿਜ਼ਾਈਨ ਇਵੈਂਟ ਕੀ ਸੀ ਉਹਦਾ ਨਾਂ ਕੀ ਸੀ ਕੀ ਤੁਸੀਂ ਕੀਤਾ ਉਹਦੇ 'ਚ ਥੋੜ੍ਹਾ ਸਾਨੂੰ ਸਾਂਝ ਪਾਓ
1: ਜਰਾ ਡਿਜ਼ਾਈਨ ਇਵੈਂਟ ਸੀਗਾ ਬੇਸਿਕਲੀ ਇੱਕ ਡਿਜ਼ਾਈਨ ਨੈਟਵਰਕਿੰਗ ਪ੍ਰੋਗਰਾਮ ਸੀਗਾ ਫਰੋਮ ਲਾਈਕ ਏਸ਼ੀਅਨ ਪੇਂਟਸ ਕੰਪਨੀ ਉਹਦੇ ਵਾਸਤੇ ਥਰੂ ਆਊਟ ਇੰਡੀਆ ਸਾਰੇ ਆਰਕੀਟੈਕਟਸ ਇਕੱਠੇ ਹੋਏ ਸੀਗੇ
0: ਅੱਛਾ ਜੀ
1: ਦੇ ਵਰ ਅਰਾਊਂਡ 100 ਆਰਕੀਟੈਕਟਸ ਓਵਰ ਦੇ ਆਈ ਮੀਨ 100 ਆਰਕੀਟੈਕਟ ਸੀਗੇ ਉੱਥੇ ਇਕੱਠੇ ਹੋਏ ਇੰਡੀਆ ਦੇ ਪੂਰੇ ਡਿਫਰੈਂਟ ਡਿਫਰੈਂਟ ਪਾਰਟਸ ਦੇ ਵਿੱਚੋਂ ਔਰ ਮੈਂ ਉੱਥੋਂ ਫਿਰ ਡਿਜ਼ਾਈਨ ਇਵੈਂਟ ਆਪਣਾ ਅਟੈਂਡ ਕਰਕੇ ਉਸ ਤੋਂ ਬਾਅਦ ਮੈਲਬਰਨ ਆਪਣੇ ਪੁਰਾਣੇ ਯਾਰਾਂ ਦੋਸਤਾਂ ਨੂੰ ਮਿੱਤਰਾਂ ਨੂੰ ਮਿਲਣ ਵਾਸਤੇ ਸਮਾਂ ਇੱਕ ਹਫ਼ਤੇ ਦਾ ਐਕਸਟੈਂਡ ਕੀਤਾ ਆਪਣਾ ਟ੍ਰਿਪ
0: ਵਾਜੀ ਵਾ
1: ਕਿਉਂਕਿ ਮੇਰੇ ਇੱਥੇ ਪੁਰਾਣੇ ਦੋਸਤ ਨੇ ਜਿਹੜਿਆਂ ਨਾਲ ਮੈਂ ਕਾਲਜ ਪੜ੍ਹਿਆ
0: ਅੱਛਾ ਜੀ
1: ਜੇ ਜੇ ਜੀ ਮੇਰੇ ਨਾਲ ਯੂਨੀਵਰਸਿਟੀ ਪੜ੍ਹੇ ਨੇ ਆਰਕੀਟੈਕਚਰ ਡਿਪਾਰਟਮੈਂਟ
0: ਦੇ ਕੀ ਬਾਤ ਹੈ ਜੀ
1: ਤੁਸੀਂ ਸਾਡੇ ਟੀਚਰ ਰਹੇ ਜੇ ਉੱਥੇ
0: ਕੀ ਬਾਤ ਹੈ ਜੀ ਬਹੁਤ ਬਹੁਤ ਸ਼ੁਕਰੀਆ
1: ਮਨ ਦੇ ਵਿੱਚ ਐਸੀ ਕਿ ਨਹੀਂ ਦੂਰ ਆਏ ਆ
0: ਨਹੀਂ ਬਹੁਤ ਚੰਗਾ ਲੱਗਾ
1: ਪੁਰਾਣੇ ਦੋਸਤਾਂ ਨੂੰ ਮਿਲ ਕੇ ਜਾਈਏ
0: ਜੀ ਜੀ ਬਹੁਤ ਚੰਗਾ ਲੱਗਦਾ
1: ਦੈਟਸ ਵਾਈ
0: ਤੇ ਤੁਸੀਂ ਜਿਵੇਂ ਪਹਿਲੀ ਵਾਰ ਆਸਟ੍ਰੇਲੀਆ ਆਏ ਤੇ ਜਦੋਂ ਤੁਸੀਂ ਇੱਥੋਂ ਦੀਆਂ ਇਮਾਰਤਾਂ ਦੇਖਦੇ ਹੋ ਘਰ ਦੇਖਦੇ ਹੋ
1: ਜੀ
0: ਟੈਕਨੋਲੋਜੀ ਬਿਲਕੁਲ ਡਿਫਰੈਂਟ ਹੈ ਲੱਕੜ ਦੇ ਘਰ ਨੇ
1: ਹਾਂਜੀ ਐਗਜ਼ੈਕਟਲੀ
0: ਫਸਟ ਇੰਪ੍ਰੈਸ਼ਨ ਕੀ ਸੀ ਪਹਿਲਾ ਇੰਪ੍ਰੈਸ਼ਨ ਕੀ ਲੱਗਾ ਤੁਹਾਨੂੰ
1: ਦੇਖੋ ਮੈਂ ਆਸਟ੍ਰੇਲੀਆ ਪਹਿਲੀ ਵਾਰ ਆਇਆ ਬਟ ਸਿੰਸ ਆਈ ਹੈਵ ਟਰੈਵਲ ਟੂ ਯੂਰੋਪੀਅਨ ਕੰਟਰੀਜ਼ ਮੈਂ ਯੂਰਪ 'ਚ ਕਾਫੀ ਟਰੈਵਲ ਕੀਤਾ ਹੋਇਆ ਯੂ ਐਸ ਟਰੈਵਲ ਕੀਤਾ ਹੋਇਆ ਅਤੇ ਇਸ ਕਰਕੇ ਮੈਨੂੰ ਬਹੁਤ ਜ਼ਿਆਦਾ ਕੋਈ
0: ਹੈਰਾਨੀ ਨਹੀਂ ਹੋਈ
1: ਜਾਂ ਹੈਰਾਨੀ ਨਹੀਂ ਹੋਈ ਬਟ ਇੱਕ ਚੀਜ਼ ਮੈਂ ਇੱਥੇ ਜੇ ਜਨ ਵੀ ਪੁੱਛਿਆ ਜਾਂ ਹੋਰ ਵੀ ਵੇਲੇ ਮੈਨੂੰ ਇੱਕ ਦੋ ਇੱਥੇ ਆਰਕੀਟੈਕਟਸ ਮਿਲੇ ਉਹਨਾਂ ਨਾਲ ਮੈਂ ਗੱਲ ਕੀਤੀ ਹੈ ਕਿ ਸਿੰਸ ਦਿਸ ਇਜ਼ ਅ ਟਰਮਾਈਟ ਪ੍ਰੋਨ ਏਰੀਆ ਮਤਲਬ ਮੈਨੂੰ ਦੱਸਿਆ ਵੀ ਕਿ ਟਰਮਾਈਟਸ ਬਹੁਤ ਹੁੰਦੇ ਆ ਐਂਡ ਇਵਨ ਦੈਨ ਦੇ ਆਰ ਫੋਲੋਇੰਗ ਦਿਸ ਵੁਡਨ ਕੰਸਟਰਕਸ਼ਨ ਉਹ ਮੇਰੇ ਵਾਸਤੇ ਇੱਕ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਫਿਰ ਹਾਲੇ ਵੀ ਵੁਡਨ ਕੰਸਟਰਕਸ਼ਨ ਹੀ ਹੋ ਰਹੀ ਹੈ ਇੱਥੇ ਆਲ ਦ ਵੇ ਡਿਸਪਾਈਟ ਦਿਸ ਥਿੰਗ ਇਹਦੇ ਬਾਵਜੂਦ ਵੀ ਕਿ ਇੱਥੇ ਇਹ ਟਰਮਾਈਟ ਪ੍ਰੋਨ ਏਰੀਆ ਅਤੇ ਬਾਕੀ ਮੈਂ ਦੱਸ ਰਿਹਾ ਸੀ ਕਿ ਹੁਣ ਸਟੀਲ ਕੰਸਟਰਕਸ਼ਨ ਦਾ ਵੀ ਟ੍ਰੈਂਡ ਇੱਥੇ ਆ ਗਿਆ ਵੇ ਹਾਂਜੀ ਅਤੇ ਬਾਕੀ ਚੰਬੇ ਵਾਲੀ ਗੱਲ ਕੋਈ ਨਹੀਂ ਇਹ ਚੀਜ਼ਾਂ ਸਭ ਅਸੀਂ ਰੂਟੀਨ 'ਚ ਦੇਖੀਆਂ ਹੋਈਆਂ ਇੱਕ ਚੀਜ਼ ਬੜੀ ਅੱਛੀ ਲੱਗੀ ਮੈਲਬਰਨ ਸਪੈਸ਼ਲੀ ਬਾਰੇ ਜਾਂ ਹੋਰ ਵੀ ਸਿਟੀਜ਼ 'ਚ ਹੋਏਗੀ ਕਿ ਦੇ ਆਰ ਵੈਰੀ ਸੈਂਸਿਟਿਵ ਅਬਾਊਟ ਦੇਅਰ ਹੈਰੀਟੇਜ ਮੈਂ ਇੱਕ ਬਿਲਡਿੰਗ ਦੇਖ ਰਿਹਾ ਸੀਗਾ ਉਹਨਾਂ ਦੱਸਿਆ ਮੈਨੂੰ ਕਿ ਬਿਲਡਿੰਗ 1890 'ਚ ਬਣੀ ਹੈ ਐਂਡ ਦੇ ਹੈਵ ਰਿਟੇਨਡ ਇਟ ਐਂਡ ਦੇ ਆਰ ਵੈਰੀ ਸੈਂਸਿਟਿਵ ਅਬਾਊਟ ਦੋਜ਼ ਬਿਲਡਿੰਗਸ ਇਹਨਾਂ ਨੂੰ ਕੋਈ ਛੇੜਛਾੜ ਨਹੀਂ ਹੋ ਸਕਦੀ ਐਂਡ ਦੇ ਆਰ ਕੀਪਿੰਗ ਦੀਜ਼ ਬਿਲਡਿੰਗਸ ਐਸ ਦੇ ਆਰ ਵੈਰੀ ਵੈਰੀ ਪ੍ਰੈਸ਼ੀਅਸ ਹੈਰੀਟੇਜ
0: ਬਿਲਕੁਲ ਠੀਕ ਕਹਿ ਰਹੇ ਮੇਰੇ ਹਿਸਾਬ ਨਾਲ ਬਹੁਤ ਬਹੁਤ ਜ਼ਿਆਦਾ ਧਿਆਨ ਦਿੱਤਾ ਜਾਂਦਾ ਤੁਸੀਂ ਹੈਰਾਨ ਹੋਵੋਗੇ ਹੁਣੇ ਨਾ ਸ਼ਹਿਰ ਦੇ ਵਿੱਚ ਇੱਕ ਸੁਰੰਗ ਬਣ ਰਹੀ ਟਨਲ ਬਣ ਰਹੀ ਹੈ
1: ਓਕੇ
0: ਅਤੇ ਜੇ ਜੇ ਨੂੰ ਪਤਾ ਹੋਵੇਗਾ ਕਈ ਵਾਰੀ ਇਹਨਾਂ ਨੂੰ ਉਹਨਾਂ ਚੀਜ਼ਾਂ ਨੂੰ ਨੇੜਿਓਂ ਜਾਣ ਦਾ ਮੌਕਾ ਮਿਲਿਆ ਉਹ ਜਦੋਂ ਖੁਦਾਈ ਕੀਤੀ ਅਤੇ ਕਈ ਵਾਰੀ ਚੀਜ਼ਾਂ ਲੱਗਦੀਆਂ ਜਿਵੇਂ ਅਸੀਂ ਜੇ ਪੰਜਾਬ 'ਚ ਵੇਖੀਏ ਜਿਵੇਂ ਅੰਮ੍ਰਿਤਸਰ ਸ਼ਹਿਰ 'ਚ ਬਹੁਤ ਕੁਝ ਬਣਾਇਆ ਗਿਆ ਐਵੇਂ ਜਿਹੀਆਂ ਚੀਜ਼ਾਂ ਕਿਸੇ ਨੂੰ ਕੇਲ ਕਾਂਟਾ ਮਿਲਿਆ ਉਹ ਵੀ ਇਹਨਾਂ ਨੇ ਸਾਂਭ ਕੇ ਰੱਖ ਲਿਆ ਉਹਦੀ ਫਿਰ ਐਗਜ਼ੀਬਿਸ਼ਨ ਲੱਗੀ ਐਗਜ਼ੀਬਿਸ਼ਨ ਲੱਗਦੀ ਰਹੀ ਵੀ ਇੱਥੇ ਆਹ ਚੀਜ਼ਾਂ ਮਿਲੀਆਂ ਨੇ ਆਹ ਮਿਲੀਆਂ ਨੇ ਲੋਕ ਆ ਕੇ ਦੇਖਦੇ ਰਹੇ ਫਿਰ ਉਹਦੇ ਪਿੱਛੇ ਗਏ ਵੀ ਕਿੱਥੋਂ ਨਿਕਲਿਆ ਸੀ ਇਹਦੇ ਕੀ ਫੀਚਰ ਨੇ ਉਹਦਾ ਇੱਕ ਮਿਊਜ਼ੀਅਮ ਬਣੇਗਾ ਜਿੰਨੀਆਂ ਵੀ ਚੀਜ਼ਾਂ ਮਿਲੀਆਂ ਕਿਉਂਕਿ ਉਹ ਇੱਕ ਐਵੋਲਿਊਸ਼ਨ ਦਾ ਪਾਰਟ ਦੱਸਦੀਆਂ ਨੇ ਕਿ ਪੁਰਾਣੇ ਇੰਸਟਰੂਮੈਂਟ ਹੁੰਦੇ ਸੀ ਥੱਲੇ ਪੁਰਾਣੀ ਸੀਵਰ ਪਾਈਪ ਨਿਕਲ ਆਈ ਉਹ ਕਿਸ ਮਟੀਰੀਅਲ ਦੀ ਕਿੰਨੇ ਸਾਲ ਚੱਲਦੀ ਰਹੀ ਉਹਨੂੰ ਕਿਵੇਂ ਰਿਪੇਅਰ ਕਰਨਾ ਹੈ ਉਹ ਮਕੈਨਿਕ ਨਹੀਂ ਹੈਗੇ ਠੀਕ ਹੈ ਨਾ ਸੋ ਇੱਕ ਕਿਸਮ ਦੀ ਟੈਕਨੀਕਲ ਲੈਗੇਸੀ ਹੈ ਜਿਹਨੂੰ ਇਹ ਸਾਂਭਣ ਦੀ ਕੋਸ਼ਿਸ਼ ਕਰ
1: ਤੁਹਾਡੇ ਨਾਲ ਸਹਿਮਤ ਹਾਂ ਕਿ ਜਿਸ ਤਰ੍ਹਾਂ ਅਸੀਂ ਹਿੰਦੁਸਤਾਨ ਦੇ ਵਿੱਚ ਆਪਣੇ ਹੈਰੀਟੇਜ ਨੂੰ ਜਾਂ ਪੁਰਾਣੀਆਂ ਚੀਜ਼ਾਂ ਨੂੰ ਭੁੱਲਦੇ ਜਾ ਰਹੇ ਹਾਂ ਜਾਂ ਅਸੀਂ ਸਮਝਦੇ ਹਾਂ ਕਿ ਯੂਜ਼ਲੈਸ ਚੀਜ਼ਾਂ ਹੈਗੀਆਂ ਦੇਰ ਆਫ ਨੋ ਯੂਜ਼ ਇਨ ਫਿਊਚਰ ਇੱਥੇ ਉਹਨਾਂ ਚੀਜ਼ਾਂ ਦੇ ਬਾਰੇ ਜਿਹੜਾ ਵੈ ਕੰਪੈਰੇਟਿਵਲੀ ਬਹੁਤ ਡਿਫਰੈਂਟ ਅਪਰੋਚ ਹੈਗੀ ਹੈ ਦੇ try to preserve those things apni heritage nu jab ki hindustan ch bilkul different hai india bilkul different hai oh purani cheezan de valon na sensitive nahi hai unna dhyan nahi ditta janda jab ki oh naviyan cheezan westernized culture or other things val zyada attracted ne ki unna nu adopt kar liya jaye purani cheezan chhad dittiyan jaan ਭਾਵੇਂ ਉਹ ਚੀਜ਼ਾਂ ਯੂਸਫੁਲ ਹੈ ਜਾਂ ਨਹੀਂ ਹੈ ਦੈਟਸ ਅ ਸੈਪਰੇਟ ਚੈਪਟਰ
0: ਸਹੀ ਬਿਲਕੁਲ ਸਹੀ ਕਹਿ ਰਹੇ ਨਹੀਂ ਮੈਂ ਸਮਝਦਾ ਤੁਹਾਡਾ ਇਹ ਬੜਾ ਬੜੀ ਸੋਹਣੀ ਪਾਰਖੂ ਅੱਖ ਹੈ ਜਿਹਨੇ ਜੀ ਲੱਭੀ ਹੈ ਅਤੇ ਕਾਫੀ ਕਾਫੀ ਧਿਆਨ ਦਿੱਤਾ ਜਾਂਦਾ
1: ਪ੍ਰੋਫੈਸ਼ਨ ਹੈ ਜੀ
0: ਹਾਂਜੀ ਹਾਂਜੀ ਹਾਂਜੀ ਅਤੇ ਬਹੁਤ ਵਧੀਆ ਲੱਗ ਰਿਹਾ ਜੀ
1: ਅਤੇ
0: ਜੀ ਹਾਂਜੀ ਤੁਸੀਂ ਵੀ ਆਰਕੀਟੈਕਟ ਹੋ ਤੁਸੀਂ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਜੀ ਆਇਆਂ ਨੂੰ ਤੁਹਾਡਾ
2: ਪਹਿਲਾਂ ਤਾਂ ਬਹੁਤ ਮਿਹਰਬਾਨੀ ਸੇਖੋਂ ਸਾਹਿਬ ਸਾਨੂੰ ਇੱਥੇ ਇਨਵਾਈਟ ਕਰਨ ਵਾਸਤੇ ਔਰ ਇੱਥੇ ਥਾਂ ਦੇਣ ਵਾਸਤੇ ਅਤੇ ਮੈਂ ਉਹ ਦੋ ਤਿੰਨ ਚੀਜ਼ਾਂ ਨਰੋਤਮ ਜੀ ਦੀ ਜਿਹੜੀ ਗੱਲ ਕੀਤੀ ਉਸ ਦੀ ਕੰਟੀਨਿਊਟੀ ਦੇ ਵਿੱਚ ਕਰਾਂਗਾ ਪਹਿਲਾਂ ਮੈਂ ਤੁਹਾਨੂੰ ਪੁੱਛ ਲਵਾਂ ਵੀ ਜਦੋਂ ਤੁਸੀਂ ਚਾਰ ਚੰਦ ਕਹਿੰਦੇ ਹੋ ਵਿੱਚ ਮੇਰਾ ਸਿਰ ਵੀ ਗਿਣ ਲਿਆ ਤੁਸੀਂ ਕਿ ਫਿਰ ਤਾਂ ਪੰਜ ਚੰਦ ਹੋ ਗਏ ਨਾ
0: ਅਤੇ ਉਹਦੇ ਜਾਂ
2: ਨਹੀਂ ਚੰਦਰਮਾ ਮੇਰੇ ਵੀ ਹੈਗਾ ਨਾ ਸਿਰ ਦੇ ਪਿੱਛੇ ਛੋਟਾ ਜਿਹਾ
0: ਸਾਰਿਆਂ ਦਾ ਹੈਗਾ ਹੁਣ ਮੈਂ ਪੱਗ ਬੰਨੀ ਹੈ ਨਹੀਂ ਦੱਸਦੇ
2: ਅਤੇ ਜਿਹੜੀ ਦੂਸਰੀ ਗੱਲ ਇਹ ਆ ਵੀ ਹੈਰੀਟੇਜ ਵਾਲੀ ਇਸ 'ਚ ਕੋਈ ਦੋ ਰਾਏ ਨਹੀਂ ਜੀ ਵੀ ਇਹ ਕੰਟਰੀ ਇਹ ਕਲਚਰ ਜਿਹੜਾ ਹੈਗਾ ਇਹ ਕੌਮ ਜਿਹੜੀ ਹੈਗੀ ਆ ਜਾਂ ਅਸੀਂ ਹੁਣ ਇਸੇ ਕੌਮ ਦਾ ਹਿੱਸਾ ਅਤੇ ਉਹ ਹੈਰੀਟੇਜ ਨੂੰ ਅਸੀਂ ਬਹੁਤ ਪਿਆਰ ਕਰਦੇ ਹਾਂ ਬਹੁਤ ਸਾਂਭਦੇ ਹਾਂ ਹਾਲਾਂਕਿ ਤੁਸੀਂ ਇਸ ਗੱਲ ਨੂੰ ਸਮਝੋ ਵੀ ਜਿਹੜੀ ਧਰਤੀ ਤੋਂ ਜਿਹੜੀ ਜ਼ਮੀਨ ਤੋਂ ਅਸੀਂ ਆਏ ਹਾਂ ਉੱਥੇ ਸਾਡੀ ਨੋਨ ਹਿਸਟਰੀ ਜਿਹੜੀ ਚੀਜ਼ਾਂ ਦਾ ਸਾਨੂੰ ਪਤਾ ਉਹ 5,000-5,500 ਸਾਲ ਦਾ ਤਾਂ ਸਾਨੂੰ ਪਤਾ ਨਾ ਜੀ ਹੜੱਪਾ ਦਾ ਮੋਹਨਜੋਦੜੋ ਦਾ 5,000-5,500 ਦਾ ਸਾਨੂੰ ਪਤਾ ਉਸ ਤੋਂ ਪੁਰਾਣਾ ਅਜੇ ਪਤਾ ਨਹੀਂ ਹੋਏਗਾ ਜ਼ਰੂਰ ਉਹ ਜਦੋਂ ਐਕਸਕੈਵੇਸ਼ਨਾਂ ਹੋ ਰਹੀਆਂ ਖੁਦਾਈਆਂ ਹੋ ਰਹੀਆਂ ਲੱਭੇਗਾ ਹੈ ਨਾ ਅਤੇ ਇਸ ਸਮਹਾਓ ਹਾਲਾਂਕਿ ਅਸੀਂ ਡੀ ਐੱਨ ਏ ਟੈਸਟ ਕਰਨ ਤੋਂ ਬਾਅਦ ਅਸੀਂ ਮੰਨਿਆ ਵੀ ਜਿਹੜੇ ਇੰਡੀਜਨਸ ਕਮਿਊਨਿਟੀ ਹੈ ਉਹ ਬਹੁਤ 60,000 ਸਾਲ ਪੁਰਾਣੀ ਲੇਕਿਨ ਜੇ ਅਸੀਂ ਕੰਸਟਰਕਸ਼ਨ ਦੀ ਹੈਰੀਟੇਜ ਦੀ ਬਿਲਡਿੰਗ ਦੀ ਇਹਨਾਂ ਚੀਜ਼ਾਂ ਦੀ ਗੱਲ ਕਰੀਏ ਬਿਲਟ ਹਿਸਟਰੀ ਦੀ ਗੱਲ ਕਰੀਏ ਅਤੇ ਉਹ ਤਕਰੀਬਨ ਜਦੋਂ ਤੋਂ ਯੂਰਪੀਅਨਸ ਇੱਥੇ ਆਏ ਆ ਤਕਰੀਬਨ 200 ਸਾਲ ਪਲੱਸ ਔਰ ਮਾਈਨਸ ਹੈ ਨਾ ਉਹ ਤਕਰੀਬਨ 150-200 ਸਾਲ ਪੁਰਾਣੇ ਆ ਜੀ ਜਿਹੜੇ ਇੱਥੋਂ ਦੇ ਕੰਸਟਰਕਸ਼ਨ ਹੈਗੀ ਆ ਬਿਲਡਿੰਗ ਹੈਗੀ ਆ ਜਾਂ ਜਿਹੜੇ ਵੀ ਐਲੀਮੈਂਟਸ ਬਣਾਏ ਆ ਉਹਦੇ ਬਾਵਜੂਦ ਵੀ ਤੁਸੀਂ ਦੇਖੋ ਕਦਰ ਕਿੰਨੀ ਹੈ ਅਤੇ ਕਿੱਥੇ 5,000-5,500 ਨੂੰ ਵੀ ਅਸੀਂ ਜਿਹੜਾ ਹੈਗਾ ਉਹ ਸਮਝ ਲਓ ਵੀ ਉਹ ਮੇਰਾ ਖਿਆਲ ਉਹੀ ਆ ਵੀ ਅਸੀਂ ਤਰਜੀਹ ਉਹਨਾਂ ਚੀਜ਼ਾਂ ਨੂੰ ਦਿੰਦੇ ਹਾਂ ਜਿਹੜੀਆਂ ਚੀਜ਼ਾਂ ਸਾਡੇ ਕੋਲ ਨਹੀਂ ਹੁੰਦੀਆਂ ਜਿਹਦੀ ਕਮੀ ਹੁੰਦੀ ਹੈ ਉੱਥੇ ਸਾਡੇ ਕੋਲ ਬਹੁਤਾਤ ਹੈ ਉਹ ਇਸ ਕਰਕੇ ਕਦਰ ਵੀ ਉਨੀ ਨਹੀਂ ਇੱਥੇ ਸਾਡੇ ਕੋਲ ਥੋੜ੍ਹੀ ਛੋਟੀ ਹੈ ਨਾ ਉਹਦੇ ਕਰਕੇ ਅਸੀਂ ਕਦਰ ਵੀ ਬਹੁਤ ਕਰਦੇ ਹਾਂ ਬਾਕੀ ਨੋ ਡਾਊਟ ਜੀ ਸੈਂਸਿਟੀਵਿਟੀ ਇਸ਼ੂ ਹੁੰਦਾ ਅਤੇ ਤੀਸਰੀ ਗੱਲ ਜਿਹੜੀ ਨਰੋਤਮ ਜੀ ਨੇ ਜ਼ਿਕਰ ਕੀਤਾ ਵੀ ਸਿਉਂਕ ਬਾਰੇ ਟਰਮਾਈਟ ਬਾਰੇ ਪੈਸਟਸ ਬਾਰੇ ਕੋਈ ਦੋ ਰਾਏ ਨਹੀਂ ਜੀ ਦੇਖੋ ਮੈਂ ਅੱਗੇ ਨਰੋਤਮ ਨਾਲ ਗੱਲ ਕਰ ਰਿਹਾ ਸੀ ਵੀ ਇੱਥੇ ਤੁਸੀਂ ਦੇਖੇ ਹੋਣੇ ਆ ਵੀ ਪੰਜਾਬ ਤੋਂ ਨੌਰਥ ਇੰਡੀਆ ਤੋਂ ਜਾਂ ਈਵਨ ਨੌਰਥ ਪਾਕਿਸਤਾਨ ਤੋਂ ਜਾਂ ਮਤਲਬ ਜਿਹੜਾ ਇੰਡੀਅਨ ਸਬ ਕੋਂਟੀਨੈਂਟ ਦਾ ਜਿਹੜਾ ਨੌਰਦਰਨ ਹਿੱਸਾ ਹੈਗਾ ਉੱਥੋਂ ਬਹੁਤ ਵੱਡੀ ਡਾਇਸਪੋਰਾ ਜਿਹੜਾ ਹੈਗਾ ਉਹ ਇੱਥੇ ਆ ਕੇ ਸੈਟਲ ਹੋਇਆ ਉਹਦੀ ਵੱਡੀ ਵਜ੍ਹਾ ਇਹੀ ਹੈ ਜੀ ਵੀ ਅਸੀਂ ਤਕਰੀਬਨ ਬਹੁਤ ਪੰਜਾਬ ਦੇ ਜਾਂ ਅਪਰ ਜਿਹੜਾ ਨੌਰਦਰਨ ਇੰਡੀਆ ਹੈਗਾ ਉਹਦੇ ਨੇੜੇ ਤੇੜੇ ਦਾ ਕਲਾਈਮੇਟ ਮੈਲਬਨ ਦੇ ਵਿੱਚ ਮਿਲਦਾ ਜੀ ਵੀ ਅਸੀਂ ਜਿਵੇਂ ਉੱਥੇ ਤੁਸੀਂ ਦੇਖਿਆ ਹੋਣਾ ਵੀ 40-45 ਅਤੇ 45-46 ਤਾਂ ਆਮ ਹੀ ਚਲੇ ਜਾਂਦਾ ਜੀ ਗਰਮੀਆਂ 'ਚ ਅਤੇ 1-2 ਡਿਗਰੀ ਅਸੀਂ ਸਰਦੀਆਂ 'ਚ ਵੀ ਦੇਖਦੇ ਹਾਂ
0: ਮਾਈਨਸ ਵੀ ਹੋ ਜਾਂਦਾ
2: ਜੀ ਉਹੀ ਉਹੀ ਇੱਥੇ ਜੋ ਪੰਜਾਬ 'ਚ ਉਹੀ ਇੱਥੇ ਹੈ ਜੀ ਅਸੀਂ ਇੱਥੇ ਗਰਮੀਆਂ ਜਿਹੜੀਆਂ ਹੈਗੀਆਂ ਉਹ 40+ ਹੋ ਜਾਂਦੇ ਆ 43 ਤੱਕ ਚਲੇ ਜਾਂਦਾ ਪੀਕ ਹੈ ਨਾ ਸੇਮ ਵੇਜ ਜਿਹੜਾ ਡਰੋਪ ਹੁੰਦਾ ਵਿੰਟਰਸ ਦੇ ਵਿੱਚ ਸਰਦੀਆਂ ਦੇ ਵਿੱਚ ਉਹ ਵੀ ਆਪਾਂ ਇੱਥੇ 1+ ਦੇ ਨੇੜੇ ਤੇੜੇ ਚਲੇ ਜਾਂਦੇ ਹਾਂ ਸੋ ਇੱਕ ਉਹ ਕਲਾਈਮੇਟ ਆਸਪੈਕਟ ਬਹੁਤ ਸਟਰੋਂਗ ਐਲੀਮੈਂਟ ਹੈਗਾ ਜੀ ਕਿਉਂਕਿ ਮੈਂ 4-5 ਜਗ੍ਹਾ ਡਾਰਵਿਨ ਵੀ ਰਹਿ ਕੇ ਆਇਆਂ ਅਪਰ ਨਿਊ ਸਾਊਥ ਅਪਰ ਹੰਟਰ ਵੈਲੀ ਕਹਿੰਦੇ ਉਹਨੂੰ ਜੀ ਨਿਊ ਸਾਊਥ ਵੇਲਸ ਦੇ ਵਿੱਚ ਹੰਟਰ ਵੈਲੀ 'ਚ ਵੀ ਰਹਿ ਕੇ ਆਇਆਂ ਸਿਡਨੀ ਵੀ ਥੋੜ੍ਹਾ ਦੇਰ ਲਾਈ ਅਤੇ ਇੱਥੇ ਵੀ ਕੈਨਬਰਾ ਵੀ ਥੋੜ੍ਹੀ ਦੇਰ ਰਿਹਾ ਸੋ ਮੈਨੂੰ ਮੋਟਾ ਮੋਟਾ ਅੰਦਾਜ਼ਾ ਹੈਗਾ ਵੀ ਕਿਹੋ ਜਿਹੀ ਡੈਮੋਗ੍ਰਾਫੀ ਕਿਹਨੂੰ ਕਿਹਨੂੰ ਪਸੰਦ ਕਰਦੀ ਹੈ ਤੋ ਇਹ ਇੱਕ ਵੱਡੀ ਵਜ੍ਹਾ ਉਹਦਾ ਨਾਲ ਹੀ ਉਹਦਾ ਦੂਸਰਾ ਇਹ ਆ ਵੀ ਕਿਉਂਕਿ ਅਸੀਂ ਸਦਰਨ ਹੈਮੀਸਫੇਅਰ 'ਚ ਬੈਠੇ ਹਾਂ ਅਸੀਂ ਹੈਗੇ ਤਾਂ ਸਿਮਿਲਰ ਉਹਦੇ 'ਚ ਕਲਾਈਮੇਟ ਜ਼ੋਨ ਦੇ ਵਿੱਚ ਪਰ ਅਸੀਂ ਸਦਰਨ ਹੈਮੀਸਫੇਅਰ ਦੇ ਵਿੱਚ ਹੋਣ ਕਰਕੇ ਇੱਥੇ ਉਲਟਾ ਹੋ ਗਿਆ ਵੀ ਇੱਥੇ ਗਰਮੀ 8 ਮਹੀਨੇ ਦੀ ਬਜਾਏ ਸਰਦੀ 8 ਮਹੀਨੇ ਹੈ ਸਰਦੀ 8-9 ਮਹੀਨੇ ਦੀ ਹੈ ਗਰਮੀ 3 ਮਹੀਨੇ ਦੀ ਹੈ ਉਹਦੇ ਨਾਲ ਕੀ ਹੋਇਆ ਕਿ ਬਹੁਤ ਸਾਰਾ ਜਿਹੜਾ ਪੈਸਟ ਟਰਮਾਈਟ ਕੀੜਾ ਮਕੌੜਾ ਉਹ ਜ਼ਿਆਦਾ ਟਾਈਮ ਵਾਸਤੇ ਹਾਈਬਰਨੇਸ਼ਨ ਦੇ ਵਿੱਚ ਰਹਿੰਦਾ ਉਹ ਐਕਟੀਵੇਟ ਹੁੰਦਾ ਸਿਰਫ ਜਿਹੜੇ ਗਰਮੀ ਦੇ 2-3 ਮਹੀਨੇ ਹੈਗੇ ਆ ਉਹਦੇ ਵਾਸਤੇ ਬਿਲਡਿੰਗ ਇੰਡਸਟਰੀ ਦੇ ਵਿੱਚ ਇਹਨਾਂ ਨੇ ਇਸ ਤਰੀਕੇ ਦੇ ਜਿਹੜੀ ਟੈਕਨੀਕਸ ਯੂਜ਼ ਕੀਤੀਆਂ ਹੋਈਆਂ ਵੀ ਉਹ ਪੈਸਟ ਕੰਟਰੋਲਸ ਐਂਡ ਆਲ ਦੈਟ ਉਹ ਜਿਹੜੇ ਕੰਸਟਰਕਸ਼ਨ ਇੰਡਸਟਰੀ ਦੇ ਵਿੱਚ ਹੀ ਥੱਲੇ ਜਿਹੜਾ ਉਹ ਐਮਬੈਡ ਕਰ ਦਿੰਦੇ ਆ ਉਸ ਤੋਂ ਬਾਅਦ ਪੋਸਟ ਟ੍ਰੀਟਮੈਂਟਸ ਵੀ ਹੈਗੀਆਂ ਨੇ ਸੋ ਉਹੋ ਜਿਹੀਆਂ ਟ੍ਰੀਟਮੈਂਟਸ ਕਰਨ ਕਰਕੇ ਇੱਥੇ ਟਿੰਬਰ ਕੰਸਟਰਕਸ਼ਨ ਸਰਵਾਈਵ ਬਹੁਤ ਸੋਹਣੀ ਕਰ ਜਾਂਦੀ ਹੈ ਬਾਕੀ ਉਹ ਤੁਹਾਡੀ ਗੱਲ ਬਿਲਕੁਲ ਸਹੀ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਟੀਲ ਕੰਸਟਰਕਸ਼ਨ ਦੇ ਵਿੱਚ ਅਸੀਂ ਬਹੁਤ ਜ਼ਿਆਦਾ ਕਨਵਰਟ ਹੋ ਰਹੇ ਹਾਂ ਇੱਥੇ ਹਾਲਾਂਕਿ ਸਟੀਲ ਕੰਸਟਰਕਸ਼ਨ ਦੇ ਵਿੱਚ ਉਨੀ ਜ਼ਿਆਦਾ ਜਿੱਦਾਂ ਜਿਹਨੂੰ ਅਸੀਂ ਕਹਿ ਦਿੰਦੇ ਵੀ ਉਹਨਾਂ ਵਧੀਆ ਮੈਨੂਪਲੇਟ ਨਹੀਂ ਕਰ ਸਕਦਾ ਕਾਰੀਗਰ ਜਿਹੜਾ ਹੈਗਾ ਜਿਹੜਾ ਟ੍ਰੇਡਸ ਪਰਸਨ ਹੈਗਾ ਔਨ ਸਾਈਟ ਜਿੰਨਾ ਵਧੀਆ ਮੈਨੂਪਲੇਟ ਜਿਹੜਾ ਹੈਗਾ ਉਹ ਟਿੰਬਰ ਨੂੰ ਕਰ ਲੈਂਦਾ ਹੈਂਡਲ ਜਿਹੜਾ ਹੈਗਾ ਟਿੰਬਰ ਨੂੰ ਕਰ ਲੈਂਦਾ ਸੋ ਇਹ ਦੋ ਤਿੰਨ ਮੁੱਦੇ ਜਿਹੜੇ ਆਪਾਂ ਡਿਸਕਸ ਕੀਤੇ ਉਹਦਾ
0: ਬਹੁਤ ਵਧੀਆ ਬਾਕੀ ਸੀਜ਼ਨਡ ਲੱਕੜ ਹੈ ਜਿਹੜੀ ਕਹਿ ਲਓ ਕਿ ਕੈਮੀਕਲ ਕੰਟਰੋਲਡ ਹੈ ਵੈਦਰ ਕੰਟਰੋਲਡ ਹੈ ਜੀ ਤੇ ਤੁਹਾਡੀ ਬਿਲਕੁਲ ਠੀਕ ਹੈ ਜੇ ਥੋੜਾ ਜਿਹਾ ਇੱਕ ਪਲੈਨਿੰਗ ਦਾ ਐਸਪੈਕਟ ਵੀ ਹੈਗਾ
2: ਜੀ
0: ਹਰ ਰਿਹਾਇਸ਼ੀ ਇਲਾਕੇ ਦੇ ਰੈਜੀਡੈਂਸ਼ੀਅਲ ਏਰੀਆ ਦੇ ਵਿੱਚ ਜਿੱਥੇ ਲੋਕਾਂ ਨੇ ਰਹਿਣਾ ਉਹਦੇ ਆਲੇ ਦੁਆਲੇ ਕੁਛ ਰਿਜ਼ਰਵ ਜਗ੍ਹਾ ਨੇ
2: ਜੀ
0: ਤੇ ਮੈਨੂੰ ਉਹ ਗੱਲ ਸਮਝਦੇ 2-3 ਸਾਲ ਲੱਗ ਗਏ ਛੋਟਾ ਜਿਹਾ ਇੰਸੀਡੈਂਟ ਮੈਂ ਅਕਸਰ ਦੱਸਦਾ ਵੀ ਹੁੰਦਾ ਵੀ ਇੱਥੇ ਬਹੁਤ ਵੱਡੀ ਸਟੇਟ ਕਲੋਵਟਨ ਸਟੇਟ ਬਣਨ ਲੱਗੀ ਤਾਂ ਉੱਥੇ ਕਹਿੰਦੇ ਵੀ ਅਸੀਂ ਉਹਨਾਂ ਨੇ ਇੱਕ ਰਿਜ਼ਰਵ ਲੈਂਡ ਰੱਖੀ ਹੈ 8-10 ਏਕੜ ਵੀ ਰਿਜ਼ਰਵ ਆ
2: ਜੀ
0: ਮੈਂ ਸਾਈਡ 'ਤੇ ਨਹੀਂ ਸੀ ਦੇਖਿਆ ਮੈਂ ਉਸੀ ਪਲੈਨਿੰਗ ਦੇ ਵਿੱਚ ਇਨਵੋਲਵ ਸੀਗਾ
2: ਜੀ
0: ਅਤੇ ਮੈਂ ਇਹਨੂੰ ਮੌਕਾ ਮਿਲਿਆ ਜਾਣ ਦਾ ਅਤੇ ਮੈਂ ਦੇਖਾਂ ਵੀ ਰਿਜ਼ਰਵ ਲੈਂਡ ਕਿੱਥੇ ਆ ਮੇਰੇ ਮੋਜੂ ਰਿਜ਼ਰਵ ਜੰਗਲ ਹੋਏਗਾ ਪਾਣੀ ਹੋਏਗਾ ਰੌਕਸ ਹੋਣ ਬਹੁਤ ਖਾਲੀ ਥਾਂ ਹੈ ਬਹੁਤ ਵੱਡੀ
2: ਜੀ
0: ਮੈਂ ਇਨਵਾਇਰਮੈਂਟ ਡਿਪਾਰਟਮੈਂਟ ਪੁੱਛਿਆ ਮੈਂ ਜੋ ਕੀ ਤੁਸੀਂ ਕੀ ਰਿਜ਼ਰਵ ਕੀ ਪ੍ਰਿਜ਼ਰਵ ਕਰਨਾ ਚਾਹੁੰਦੇ ਹੋ ਕਹਿੰਦੇ ਸਾਡੇ ਉੱਥੇ ਲਿਜ਼ਰਡ ਹੈ
2: ਬਿਲਕੁਲ ਸਹੀ
0: ਉੱਥੇ ਘਾਹ ਆ ਲਿਜ਼ਰਡ ਹੈ ਖਾਸ ਜਿਹੜੀ ਉੱਥੇ ਰਹਿੰਦੀ ਹੈ ਕਹਿੰਦੇ ਜਿੱਥੇ ਹੁਣ 15,000 ਘਰ ਬਣ ਰਿਹਾ ਜੇ ਉਹ ਉਹਨਾਂ ਨੂੰ ਰਿਜ਼ਰਵ ਉਹਦੇ ਘਰਾਂ ਨੂੰ ਤੁਰ ਪੈਣਗੇ
2: ਜੀ
0: ਸੋ ਉਹਨਾਂ ਦਾ ਹੈਬੀਟੈਟ ਉੱਥੇ ਬਣਾਇਆ ਗਿਆ
2: ਜੀ
0: ਉਹ ਜਿਹੜਾ ਨੈਚੁਰਲ ਇੰਸਟੈਂਟ ਦਰਖਤ ਜਦੋਂ ਟੁੱਟਦਾ ਆ ਉਹ ਹੌਲੀ ਹੌਲੀ ਥੱਲੇ ਡਿੱਗ ਪੈਂਦਾ ਰੱਖ ਦਿੰਦੇ ਨੇ ਫਿਰ ਉਹ ਦਰਖਤ ਨੂੰ ਕੀੜੇ ਖਾਂਦੇ ਨੇ ਉਹ ਉੱਥੇ ਫਿਰ ਹੌਲੀ ਹੌਲੀ ਉਹਦੀ ਲੱਕੜਾਂ ਲੈ ਕੇ ਜਾਂਦੇ ਨੇ ਉਸ ਪ੍ਰੋਸੈਸ ਨੂੰ ਨੈਚੁਰਲ ਤਰੀਕੇ ਨਾਲ ਡਿੱਗੇ ਕਰਦੇ ਆ
2: ਜੀ ਜੀ
0: ਸੋ ਜੇ ਅਸੀਂ ਇੱਕ ਇਕੋਸਿਸਟਮ ਦੇ ਵਿੱਚ ਬੈਲੈਂਸ ਕ੍ਰੀਏਟ ਕਰਕੇ ਚੱਲਾਂਗੇ
2: ਜੀ
0: ਤੇ ਇਹ ਉਸ ਚੀਜ਼ ਨਾਲ ਕੰਟਰੋਲ ਵੀ ਕਰਦੇ ਆ
2: ਬਿਲਕੁਲ ਜੀ ਇਹ ਗੱਲ ਉਹ ਹੀ ਸੈਂਸਿਟੀਵਿਟੀ ਇਸ਼ੂ ਹੈ
0: ਹਾਂਜੀ ਹਾਂਜੀ
2: ਸੋ ਇਸੇ ਲਾਈਨ ਤੇ ਮੈਨੂੰ ਗੱਲ ਯਾਦ ਆਉਂਦੀ ਹੈ ਵੀ ਮੈਂ ਕਿਉਂਕਿ ਵੈਸਟਰਨ ਸਬਅਰਬ ਚੋਂ ਆਉਣਾ ਤੇ ਡੀਅਰ ਪਾਰਕ ਅਕਸਰ ਅਸੀਂ ਆਉਂਦੇ ਜਾਂਦੇ ਰਹਿੰਦੇ ਹਾਂ ਤੇ ਉੱਥੇ ਜਿਹੜਾ ਹੈਗਾ ਰੇਲਵੇ ਸਟੇਸ਼ਨ ਜਿਹੜਾ ਬਣਿਆ ਪਿਛਲੇ ਸਾਲ ਜਾਂ ਸ਼ਾਇਦ ਉਸ ਤੋਂ ਪਿਛਲੇ ਸਾਲ ਜਿਹੜਾ ਇਨੋਗਰੇਸ਼ਨ ਹੋਇਆ ਨਾ ਜੀ ਉਹਦੇ ਵਿੱਚ ਉਹਨਾਂ ਨੇ ਉਹਨੂੰ ਬੈਸਟ ਰੇਲਵੇ ਸਟੇਸ਼ਨ ਦਾ ਜਿਹੜਾ ਉਹਦੀ ਲੈਂਡਸਕੇਪ ਦਾ ਅਵਾਰਡ ਦਿੱਤਾ ਜੀ
0: ਮੈਲਟਨ ਨੂੰ
2: ਨਹੀਂ ਮੈਂ ਡੀਅਰ ਪਾਰਕ ਦੀ ਗੱਲ ਕਰ ਰਿਹਾ ਜੀ ਉੱਥੇ ਉਹਨਾਂ ਨੇ ਪਲਾਕ ਲਗਾਈ ਹੋਈ ਹੈ ਤੇ ਮੈਂ ਥੋੜ੍ਹਾ ਜਿਹਾ ਆਰਕੀਟੈਕਚਰਲ ਬੈਕਗਰਾਉਂਡ ਤੋਂ ਆਉਣ ਕਰਕੇ ਥੋੜ੍ਹਾ ਜਿਹਾ ਥੋੜ੍ਹਾ ਜਿਹਾ ਹਾਂਜੀ ਮੈਂ ਥੋੜ੍ਹਾ ਜਿਹਾ ਇੰਟਰਸਪੈਕਸ਼ਨ ਕਰ ਰਿਹਾ ਸੀ ਵੀ ਇਹ 'ਚ ਮਸਲਾ ਕੀ ਕੋਈ ਐਡੀ ਕੋਈ ਲੰਬੀ ਚੌੜੀ ਇੰਸਟੋਲੇਸ਼ਨ ਨਜ਼ਰ ਨਹੀਂ ਆਉਂਦੀ ਕੋਈ ਐਡਾ ਡਿਜ਼ਾਈਨ ਐਲੀਮੈਂਟ ਨਜ਼ਰ ਨਹੀਂ ਆਉਂਦਾ ਕੋਈ ਐਡਾ ਹਿਊਮਨ ਜਿਹੜੀ ਇੰਟਰਵੈਂਸ਼ਨ ਨਜ਼ਰ ਨਹੀਂ ਆਉਂਦੀ ਉਹਦੇ ਵਿੱਚ ਮੇਰੀ ਗੱਲ ਸਮਝ ਲੇਕਿਨ ਉਹਦੇ 'ਚ ਕੀ ਹੈ ਜੀ ਜਦੋਂ ਮੈਂ ਉਹ ਪਲਾਕ ਨੂੰ ਡਿਟੇਲ 'ਚ ਪੜ੍ਹਦਾ ਤਾਂ ਸਮਝ ਆਉਂਦੀ ਹੈ ਵੀ ਉਹਨਾਂ ਨੇ ਨੇਟਿਵ ਵੈਜੀਟੇਸ਼ਨ ਦੀ ਰਿਸਪੈਕਟ ਜਿਹੜੀ ਦਿੱਤੀ ਹੈ ਨਾ ਜੀ ਨੇਟਿਵ ਵੈਜੀਟੇਸ਼ਨ ਨੂੰ ਨੇਚਰ ਜਿਹੜੀ ਨੇਟਿਵ ਟੋਪੋਗ੍ਰਾਫੀ ਆ ਜਿਵੇਂ ਤੁਸੀਂ ਉਹ ਗੱਲ ਕੀਤੀ ਆ ਵੀ ਜਿਹੜੇ ਨੇਟਿਵ ਔਰਗੈਨਿਕਸ ਉੱਥੋਂ ਦੇ ਹੈਗੇ ਆ ਉਹਦੀ ਰਿਸਪੈਕਟ ਕਰਕੇ ਉਹਨੂੰ ਜਿਹੜਾ ਹੈਗਾ ਉਹ ਐਪਰੀਸ਼ੀਏਟ ਕੀਤਾ ਗਿਆ ਸੋ ਅਸੀਂ ਜਿਹੜੀਆਂ ਚੀਜ਼ਾਂ ਨੂੰ ਦੇਖਦੇ ਹਾਂ ਔਰਗੈਨਿਕਸ ਉੱਥੋਂ ਦੇ ਹੈਗੇ ਆ ਉਹਦੀ ਰਿਸਪੈਕਟ ਕਰਕੇ ਉਹਨੂੰ ਜਿਹੜਾ ਹੈਗਾ ਉਹ ਐਪਰੀਸ਼ੀਏਟ ਕੀਤਾ ਗਿਆ ਸੋ ਅਸੀਂ ਜਿਹੜੀਆਂ

0: 21 लास्ट ईयर मिले हैं
1: अच्छा जी
0: ते उस तो भी पीछे मिलते रहे हैं बिकॉज़ ही कीप्स ऑन कमिंग टू अपना सॉरी इंडिया अंदर अंदर
1: अच्छा जी
0: मैं इनको फर्स्ट टाइम आया
1: क्या बात
2: उधर वैसे देखो ना मैं पर्सनली ये समझना जी मेरे कुछ अजीज अजीज अजीज भी हैगे नहीं जिन्होंने मिलया नु शायद 15 20 साल भी हो गए होंगे गल होया नु भी कई बारी 5 5 साल लंघ जांदे हैं पर ये है भी जड़ियां सोनिया रूहां जिन्हा दी खुशबू तुम्हारे अंदर हुंदी है ना जी वो अपने ही लगदे हुंदे
1: हैं
2: नहीं जेडे लोग तुम्हें लगदे हैं भी ये तो मैं इको ही हाँ ਉਹ ਫਰਕ ਨਹੀਂ ਪੈਂਦਾ ਕਿ ਕਿੰਨੀ ਵਾਰੀ ਮਿਲੇ ਜਾਂ ਕਿੰਨੀ ਵਾਰੀ ਗੱਲ ਕੀਤੀ ਜਾਂ ਕਿੰਨੀ ਵਾਰੀ ਹਨਾ ਉਹ ਅਸੀਂ ਇੱਕ ਦੂਜੇ ਨਾਲ ਰਲੇ ਹੋਏ ਹਾਂ ਜੀ
1: ਤੁਸੀਂ ਕਰਮਾਂ ਵਾਲੇ ਹੋ ਤੁਸੀਂ ਯਾਰ ਦੋਸਤੋਂ ਸਾਂਭਦੇ ਹੋ
2: ਤੱਕੀ ਗੱਲ ਹੈ
1: ਤੇ ਚਲੋ ਮੈਨੂੰ ਲੱਗ ਰਿਹਾ ਵੀ ਯਾਰੀਆਂ ਗੀਤ ਹੈ ਜੁਦਾ ਅਮਰਿੰਦਰ ਗਿੱਲ ਦਾ ਉਹੀ ਗੀਤ ਸੁਣਦੇ ਆ
2: ਕੀ ਬਾਤ
1: ਤੇ ਫਿਰ ਨਾਲੇ ਗੱਲਬਾਤ ਅੱਗੇ ਵੀ ਜਾਰੀ ਰੱਖਾਂਗੇ ਅਸੀਂ ਗੱਲਬਾਤ ਜਾਰੀ ਰੱਖਾਂਗੇ ਗੀਤ ਸੁਣੋ ਯਾਰੀਆਂ ਅਮਰਿੰਦਰ ਗਿੱਲ ਦਾ

ਜੀ ਹਾਂ ਤੁਸੀਂ ਸੁਣ ਰਹੇ ਹੋ ਪਲੈਟੀ ਵੈਲੀ ਐਫ ਐਮ ਅਮਰਿੰਦਰ ਗਿੱਲ ਜੀ ਯਾਰੀਆਂ ਦੀ ਗੱਲ ਕਰ ਰਹੇ ਸੀ ਔਰ ਉਹ ਯਾਰੀ ਥੋੜ੍ਹੀ ਜਿਹੀ ਉਹ ਮੁਹੱਬਤ ਦੀ ਯਾਰੀ ਸੀ ਰੋਮਾਂਸ ਦੀ ਗੱਲ ਸੀਗੀ ਅਤੇ ਜਿਵੇਂ ਅਸੀਂ ਗੱਲ ਕਰ ਰਹੇ ਸੀ ਸਟੂਡੀਓ ਦੇ ਵਿੱਚ ਮੇਰੇ ਨਾਲ ਅੱਜ ਕਲਾਕਾਰ ਲੋਕ ਬੈਠੇ ਨੇ ਅਤੇ ਮੈਂ ਇਸ ਪ੍ਰੋਫੈਸ਼ਨ ਦੇ ਬਹੁਤ ਨੇੜੇ ਰਿਹਾ ਆਰਕੀਟੈਕਚਰ ਟਾਊਨ ਪਲੈਨਿੰਗ ਹੋਣ ਕਰਕੇ ਯਾਰ ਇੰਜੀਨੀਅਰਿੰਗ ਡਿਵੈਲਪਮੈਂਟ ਦੇ ਹੋਣ ਕਰਕੇ ਅਤੇ ਨਰੋਤਮ ਜੀ ਮੈਨੂੰ ਇੱਕ ਥੋੜ੍ਹੀ ਜਿਹੀ ਗੱਲ ਹੋਰ ਸਟਾਈਲ

0: ਆ ਰਿਹਾ ਵੀ ਕਿਸੇ ਨੇ ਪੁੱਛਿਆ ਸੀ ਵੀ ਆਰਕੀਟੈਕਟ ਕੌਣ ਹੁੰਦਾ ਉਹ ਕਹਿੰਦਾ ਸੀ ਵੀ ਜੇ ਸਾਰੀ ਕੰਸਟਰਕਸ਼ਨ ਇੰਡਸਟਰੀ ਲਿਟਰੇਚਰ ਹੋਵੇ ਤੇ ਜਿਹੜਾ ਆਰਕੀਟੈਕਟ ਹੈ ਉਹ ਪੋਇਟ ਹੁੰਦਾ
1: ਨਹੀਂ ਬੜੀ ਸੋਹਣੀ ਗੱਲ ਤੁਸੀਂ ਕਹੀ ਹੈ ਜੀ ਕਿਉਂਕਿ ਜਿਵੇਂ ਲਿਟਰੇਚਰ ਦੇ ਵਿੱਚ ਜਿਹੜੇ ਆਰਕੀਟੈਕਟ ਦਾ ਜੋ ਰੋਲ ਹੈ ਉਹ ਜਸਟ ਲਾਈਕ ਇੱਕ ਪੋਇਟ ਦੇ ਵਾਂਗਨ ਹੈ ਉਸੇ ਤਰੀਕੇ ਨਾਲ ਜਦੋਂ ਅਸੀਂ ਕਿਸੇ ਬਿਲਡਿੰਗ ਨੂੰ ਇਮਾਰਤ ਨੂੰ ਅਸੀਂ ਫਿਜ਼ੀਕਲ ਰੂਪ ਦੇ ਵਿੱਚ ਰੈਡੀ ਕਰਦੇ ਹਾਂ ਤਾਂ ਉਹਦੇ ਵਿੱਚ ਸਾਡਾ ਰੋਲ ਉਹੀ ਰਹਿ ਜਾਂਦਾ ਵੈ ਜੋ ਰੋਲ ਤੁਸੀਂ ਦੱਸਿਆ ਕਿ ਇੱਕ ਲਿਟਰੇਚਰ ਦੇ ਵਿੱਚ ਪੋਇਟ ਦਾ ਰੋਲ ਹੈ ਮਤਲਬ ਉਹਦੇ 'ਚ ਜਾਨ ਪਾਣੀ ਉਹਦੇ 'ਚ ਰੂਹ ਪਾਉਣ ਦਾ ਕੰਮ ਜਿਹੜਾ ਹੈ ਉਹ ਆਰਕੀਟੈਕਟ ਦਾ ਹੈ
0: ਸੈਂਸਿਟਿਵਿਟੀ ਉਹਦੀ ਆਰਟ
1: ਹਾਂ ਦੇਖੋ ਬਿਲਡਿੰਗ ਜਾਂ ਇਮਾਰਤ ਜਾਂ ਕੰਸਟਰਕਸ਼ਨ ਕੋਈ ਵੀ ਕ੍ਰੀਏਟ ਕਰ ਸਕਦਾ ਕੋਈ ਵੀ ਖੜਾ ਕਰ ਸਕਦਾ ਲੇਕਿਨ ਉਹਦੇ ਵਿੱਚ ਲਾਈਫ ਐਡ ਕਰਨੀ ਉਹਦੇ 'ਚ ਜਾਨ ਪਾਣੀ ਉਹ ਕੰਮ ਇੱਕ ਆਰਟਿਸਟ ਦਾ ਹੈ ਜੋ ਅਸੀਂ ਆਰਕੀਟੈਕਟ ਦੇ ਰੂਪ ਦੇ ਵਿੱਚ ਉਹ ਕਰਦੇ ਹਾਂ
2: ਜਿਹੜਾ ਵੈਸਟਰਨ ਵਰਲਡ ਹੈ ਨਾ ਜੀ ਉਹਦੇ ਵਿੱਚ ਉਹ ਆਰਕੀਟੈਕਚਰ ਨੂੰ ਫਰੋਜ਼ਨ 뮤직 ਵੀ ਜਿਹੜਾ ਹੈਗਾ ਨਾ ਉਹ ਨਾਂ ਦਿੰਦੇ ਆ ਫਰੋਜ਼ਨ 뮤직 ਵੀ ਟਾਈਟਲ ਦਿੰਦੇ ਆ
0: ਅੱਛਾ ਜੀ ਉਹ
2: ਇੱਕ ਤਰ੍ਹਾਂ ਦਾ ਮਤਲਬ ਆਰਟ ਦੇ ਕਿਉਂਕਿ 뮤직 ਬੜਾ ਵਧੀਆ ਇੱਕ ਆਰਟ ਦਾ ਇੱਕ
0: ਤੇ ਫਰੋਜ਼ਨ 뮤직 ਕਿਉਂ ਮਤਲਬ ਫਰੋਜ਼ਨ
2: ਫਰੋਜ਼ਨ ਇਸ ਕਰਕੇ ਕਿਉਂਕਿ ਤੁਸੀਂ ਉਹਨੂੰ ਫਿਜ਼ੀਕਲ ਵੇਜ 뮤직 ਤਾਂ ਤੁਸੀਂ ਸੁਣ ਲਿਆ ਹਾਂ
0: ਹਾਂ
2: ਤੇ ਉਹ ਤੁਹਾਡੇ ਕੰਨਾਂ ਚੋਂ ਬ੍ਰੇਨ ਚ ਲੰਘ ਗਿਆ ਪਰ ਇਹ ਫਰੋਜ਼ਨ 뮤직 ਇਸ ਕਰਕੇ ਹੈ ਕਿਉਂਕਿ ਤੁਸੀਂ ਇਹਨੂੰ ਫਿਜ਼ੀਕਲ ਰੂਪ ਦੇ ਵਿੱਚ ਦੇਖ ਸਕਦੇ ਹੋ ਸੋ ਕਲਾ ਨੂੰ ਤੁਸੀਂ ਫਿਜ਼ੀਕਲ ਰੂਪ ਦੇ ਵਿੱਚ ਦੇਖ ਸਕਦੇ ਹੋ ਸੋ ਉਹਨੂੰ
0: ਰਿਦਮ ਨੂੰ ਮਹਿਸੂਸ ਕਰ ਸਕਦੇ ਹੋ ਡਿਜ਼ਾਈਨ
2: ਕਰ ਸਕਦੇ ਹੋ ਦੇਖ ਸਕਦੇ ਹੋ ਹੱਥ ਲਾ ਸਕਦੇ ਹੋ ਹਨਾ ਔਰ ਇੱਕ ਡਾਇਨਾਮਿਕ ਆਰਟ ਹੈ ਤੁਸੀਂ ਜਿਵੇਂ ਸੁਰਜੀਤ ਪੱਤ ਦਾ ਸ਼ੇਅਰ ਹੈ ਵੀ ਤਾਰਿਆਂ ਤੋਂ ਰੇਤ ਵੀ ਬਣਿਆ ਹਾਂ ਮੈਂ ਤੈਨੂੰ ਹਰ ਇੱਕ ਕੋਣ ਤੋਂ ਵੇਖਣ ਲਈ ਇਹਨੂੰ ਤੁਸੀਂ ਹਰੇਕ ਕੋਣ ਤੋਂ ਦੇਖ ਅਲੱਗ ਅਲੱਗ ਕੋਣ ਤੋਂ ਅਲੱਗ ਅਲੱਗ ਜਿਹੜਾ ਹੈਗਾ ਆਰਕੀਟੈਕਚਰ ਜਿਵੇਂ ਸਕਲਪਚਰ ਨੇ ਆਰਕੀਟੈਕਚਰ ਉਹੀ ਉਵੇਂ ਹੀ ਹੈ ਵੀ ਬਿਲਡਿੰਗ ਸਾਹਮਣੇ ਹੋਰ ਪਿੱਛੋਂ ਹੋਰ ਕੋਰਨਰ ਤੋਂ ਹੋਰ ਉੱਪਰੋਂ ਹੋਰ ਥੱਲਿਓਂ ਹੋਰ ਸੋ ਇਹ ਇੱਕ ਡਾਇਨਾਮਿਕ ਆਰਟ ਹੈ ਜੀ ਅਤੇ ਇਸ ਕਰਕੇ ਇਹਨੂੰ ਫਰੋਜ਼ਨ 뮤직 ਵੀ ਜਿਹਨੂੰ ਜੇ ਆਪਾਂ ਕਹਦੇ ਟਾਈਟਲ ਯੂਜ਼ ਕੀਤਾ ਜਾਂਦਾ ਇਹਦੇ
0: ਨਾਲ ਵਾਜੀ ਵਾ ਵਾਜੀ ਵਾ ਹਾਂਜੀ ਨਰੋਤਮ ਜੀ ਅਤੇ ਤੁਸੀਂ ਜਦੋਂ ਆਰਕੀਟੈਕਚਰ ਦੀ ਦੁਨੀਆ ਦੇ ਵਿੱਚ ਜੇ ਕਿਸੇ ਦਾ ਕੰਮ ਦੇਖਦੇ ਹੋ ਜਾਂ ਕਿਸੇ ਵੱਡੇ ਹੋਰ ਆਰਕੀਟੈਕਟ ਦੇਖਦੇ ਹੋ ਕਿਹਨੂੰ ਤੁਹਾਨੂੰ ਅੱਜ ਤੱਕ ਇੰਪ੍ਰੈਸ ਕੀਤਾ ਜਿਹੜਾ ਲੱਗਦਾ
1: ਸੋ ਦੇਖੋ ਜੇ ਇੰਪ੍ਰੈਸ ਕਰਨ ਦੀ ਗੱਲ ਕਰੀਏ ਤਾਂ ਇਸ ਤਰ੍ਹਾਂ ਸਾਡੇ ਫੀਲਡ ਦੇ 'ਚ ਬਹੁਤ ਹੀ ਮਹਾਨ ਆਰਕੀਟੈਕਟਸ ਹੋਏ ਨੇ ਜਿਨ੍ਹਾਂ ਨੂੰ ਅਸੀਂ ਕਾਲਜ ਟਾਈਮ 'ਤੇ ਪੜ੍ਹਦੇ ਰਹੇ ਹਾਂ ਜਿਨ੍ਹਾਂ ਦੇ ਵਿੱਚ ਮੀਜ਼ ਰੈਂਡ ਰੋਹੇ ਔਰ ਐਫ ਐਲ ਫਰੈਂਕ ਲੋਇਡ ਰਾਈਟ ਜਾਂ ਫੋਰ ਐਗਜ਼ਾਮਪਲ ਜੇ ਅਸੀਂ ਬਹੁਤ ਨੇੜੇ ਹੋ ਜੇ ਕਿਸੇ ਦਾ ਕੰਮ ਦੇਖਿਆ ਤੇ ਉਹ ਰਹੇ ਨੇ ਲੀ ਕਾਬੂਜ਼ੀਅਰ ਜਿਨ੍ਹਾਂ ਨੇ ਚੰਡੀਗੜ੍ਹ ਦੇ ਵਿੱਚ ਸਾਰਾ ਉਹਨਾਂ ਦੀ ਬਹੁਤ ਵੱਡਾ ਯੋਗਦਾਨ ਰਿਹਾ ਮੋਸਟ ਜਿਹੜੇ ਲੋਕ ਇਸ ਫੀਲਡ ਨਾਲ ਰਿਲੇਟਡ ਨਹੀਂ ਵੀ ਹੈ ਉਹ ਵੀ ਇਸ ਚੀਜ਼ ਤੋਂ ਭਲੀ ਭਾਂਤੀ ਜਾਣੂ ਨੇ ਕਿ ਲੀ ਕਾਬੂਜ਼ੀਅਰ ਦਾ ਉਹਨਾਂ ਦਾ ਚੰਡੀਗੜ੍ਹ ਦੇ ਵਿੱਚ ਬਹੁਤ ਅਹਿਮ ਯੋਗਦਾਨ ਰਿਹਾ ਸੋ ਮੈਂ ਪਰਸਨਲੀ ਕਿਉਂਕਿ ਉੱਥੇ ਰਿਹਾ ਕਾਫੀ ਸਮਾਂ ਆਪਣੇ ਕਾਲਜ ਦੇ ਦਿਨਾਂ ਦੇ ਵਿੱਚ ਵੀ ਮੈਂ ਉੱਥੇ ਰਿਹਾ ਤੇ ਆਈ ਐਮ ਵੈਰੀ ਇੰਪ੍ਰੈਸਡ ਬਾਈ ਔਰ ਇਨਸਪਾਇਰਡ ਬਾਈ ਲੀ ਕਾਬੂਜ਼ੀਅਰਸ ਵਰਕ
0: ਤੇ ਤੁਹਾਨੂੰ ਲੱਗਦਾ ਵੀ ਜਦੋਂ ਤੁਸੀਂ ਕਿਤੇ ਡਿਜ਼ਾਈਨ ਕਰਦੇ ਆ ਤੇ ਕੁਝ ਇੰਪ੍ਰੈਸ਼ਨਸ ਉਹਨਾਂ ਦੀ ਬਿਲਡਿੰਗ ਦੇ ਆ ਜਾਂਦੇ
1: ਜੀ ਡੈਫੀਨਿਟਲੀ ਸਭ ਕੌਂਸ਼ੀਅਸਲੀ ਤੁਹਾਡੇ ਮਾਈਂਡ ਦੇ ਵਿੱਚ ਉਹ ਚੀਜ਼ਾਂ ਡੈਫੀਨਿਟਲੀ ਵਰਕ ਕਰ ਰਹੀਆਂ ਹੁੰਦੀਆਂ ਜੋ ਚੀਜ਼ਾਂ ਤੁਸੀਂ ਆਪਣੇ ਇਨੀਸ਼ੀਅਲ ਲਰਨਿੰਗ ਸਟੇਜ ਦੇ ਉੱਤੇ ਸਿੱਖੀਆਂ ਹੁੰਦੀਆਂ ਜੀ
0: ਕਿਆ ਬਾਤ ਹੈ ਕਿਆ ਬਾਤ ਹੈ ਬਹੁਤ ਵਧੀਆ ਜੀ ਅਤੇ ਵੈਸੇ ਅਦਰਵਾਈਜ਼ ਜਿਵੇਂ ਜਿਹੋ ਜਿਹੀ ਤੁਸੀਂ ਗੱਲ ਕਰ ਰਹੇ ਸੀ ਨਾ ਵੀ ਇੱਕ ਇਮਾਰਤ ਨੂੰ ਕਈ ਐਂਗਲ ਤੋਂ ਦੇਖਣਾ ਪੈਂਦਾ ਦੇਖਣਾ ਚਾਹੀਦਾ ਅਤੇ ਮੈਂ ਜਿਵੇਂ ਯੂਨੀਵਰਸਿਟੀ ਦੀ ਗੱਲ ਕਰਦਾ ਜਦੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਜਿਹੜੀ ਬਣੀ ਉਹਦਾ ਮੈਂ ਗੱਲ ਇਸ ਕਰਕੇ ਵੀ ਕਰਨ ਲੱਗਾ ਕਿ ਉਹਦਾ ਇੱਕ ਸੰਬੰਧ ਥੋੜ੍ਹਾ ਜਿਹਾ ਆਸਟ੍ਰੇਲੀਆ ਨਾਲ ਵੀ ਹੈਗਾ
2: ਜੀ
0: ਜਸਬੀਰ ਸਚਦੇਵ
2: ਜੀ
0: ਸਹੀ ਲੈ ਰਿਹਾ ਅਤੇ ਉਹਨਾਂ ਦੇ ਜਿਹੜੇ ਮੰਨੇ ਜਾਂਦੇ ਸੀ ਜਿਹੜੇ ਫਸਾਟ ਸੀ ਉਹ ਬਹੁਤ ਸੋਹਣੇ ਹੁੰਦੇ ਸੀ
2: ਬਿਲਕੁਲ ਜੀ
0: ਖਾਸ ਕਰਕੇ ਜਿਹੜਾ ਬੋਇਜ਼ ਹੋਸਟਲ ਦੇ ਕੁਛ ਏਰੀਆਜ਼ ਨੇ ਜਿਹੜਾ ਆਰਟਸ ਬਲੋਕ ਹੈ
2: ਜੀ
0: ਉਹਨਾਂ ਦੇ ਵਿੱਚ ਜੇ ਤੁਸੀਂ ਡਿਫਰੈਂਟ ਸਾਈਡਸ ਤੋਂ ਦੇਖਦੇ ਹੋ ਤੁਹਾਨੂੰ ਡਿਫਰੈਂਟ ਤਰ੍ਹਾਂ ਦੀ
2: ਜੀ
0: ਡਿਮੈਂਸ਼ਨ ਨਜ਼ਰ ਆਉਂਦੀ ਹੈ
2: ਜੀ
0: ਅਤੇ ਆਸਟ੍ਰੇਲੀਆ 'ਚ ਇਸ ਤਰ੍ਹਾਂ ਵੀ ਇੱਥੇ ਦੋ ਸੰਬੰਧ ਨੇ
2: ਜੀ
0: ਇੱਕ ਤਾਂ ਜਿਹੜੀ ਯੂਨੀਵਰਸਿਟੀ ਦੀ ਮੇਨ ਬਿਲਡਿੰਗ ਹੈ ਜਿਹਨੂੰ ਟੇਢੀ ਬਿਲਡਿੰਗ ਹੈ ਸੰਗਲਾਂ ਵਾਲੀ ਬਿਲਡਿੰਗ
2: ਲਾਇਬ੍ਰੇਰੀ ਬਿਲਡਿੰਗ ਜਿਹੜੀ ਹੈ
0: ਉਦਾਂ ਦੀ ਇੱਕ ਬਿਲਡਿੰਗ ਇੱਥੇ ਵੀ ਹੈਗੀ ਹੈ
2: ਅੱਛਾ ਜੀ
1: ਉਹਦਾ ਸਰ ਕਾਰਨ ਮੈਂ ਤੁਹਾਨੂੰ ਦੱਸਦਾ ਕੀ ਹੈ
0: ਹਾਂਜੀ
1: ਦਿਸ ਮੇ ਨਾਟ ਬੀ ਦ ਐਗਜ਼ੈਕਟ ਰੀਜ਼ਨ ਜਿਹਦਾ ਤੁਸੀਂ ਨਾਮ ਲਿਆ ਜਸਬੀਰ ਸਚ ਦੇ ਫਰਮ ਦਾ ਨਾਮ ਸੀਗਾ ਸਚ ਦੇ ਐਗਲੇਸਟਨ ਐਸੋਸੀਏਟਸ
2: ਜੀ
1: ਸਚਦੇਵ ਐਗਲੇਸਟਨ ਐਂਡ ਐਸੋਸੀਏਟਸ ਐਗਲੇਸਟਨ ਉਹਨਾਂ ਦੀ ਵਾਈਫ ਦਾ ਨੇਮ ਸੀ ਸਰ ਨੇਮ ਸੀਗਾ ਐਂਡ ਸ਼ੀ ਵਾਜ਼ ਐਨ ਆਸਟ੍ਰੇਲੀਅਨ
0: ਆਸਟ੍ਰੇਲੀਅਨ ਸੀ ਮੈਨੂੰ ਪਤਾ ਉੱਥੇ ਹੋਣਾ ਸੀ ਦੂਜੀ ਗੱਲ
1: ਸ਼ਾਇਦ ਉਸ ਕਿਤੇ ਕਨੈਕਸ਼ਨ ਉਹਨਾਂ
0: ਦਾ ਉਹ ਜਿਹੜੀ ਸੌਫਟ ਐਲੀਮੈਂਟ ਹੈ ਨਾ ਉਹ ਫੈਮਿਲੀ ਆਸਟ੍ਰੇਲੀਆ ਨਾਲ ਜੁੜੀ ਸੀ
2: ਜੀ
0: ਤੇ ਜਲੌਂਗ ਦੇ ਵਿੱਚ ਤੁਸੀਂ ਜਾਓ ਮੇਰੇ ਖਿਆਲ ਕਸਟਮ ਹਾਊਸ ਬਿਲਡਿੰਗ ਹੈ
2: ਜੀ
0: ਤੇ ਕਸਟਮ ਹਾਊਸ ਬਿਲਡਿੰਗ ਦੇ ਵਿੱਚ ਉਹ ਜਿਹੜੀ ਬਿਲਡਿੰਗ ਬਿਲਕੁਲ ਇਸ ਤਰ੍ਹਾਂ ਬਣੀ ਹੈ ਪਰ ਥੋੜ੍ਹੀ ਇੰਨੀ ਉੱਚੀ ਨਹੀਂ ਹੈ ਉਹ
1: ਅੱਛਾ ਜੀ
0: ਤੇ ਮੈਨੂੰ ਲੱਗਦਾ ਕਿ ਹੋ ਸਕਦਾ ਉਹ ਜਿਹੜੀ ਬਿਲਡਿੰਗ ਹੈ ਉਹ ਉਹਨਾਂ ਨੇ ਉਸ ਹਿਸਾਬ ਨਾਲ ਡਿਜ਼ਾਈਨ ਕੀਤੀ ਹੋਵੇ ਤਾਂ ਉਸ ਹਿਸਾਬ ਨਾਲ ਉਹਨਾਂ ਨੇ ਬਣਾਈ ਹੋਵੇ ਉੱਧਰ ਤੇ
1: ਜਲੌਂਗ ਦੇ ਵਿੱਚ ਹੈ ਜੀ
0: ਹਾਂ ਜਲੌਂਗ ਦੇ ਵਿੱਚ ਹੈ
1: ਮੈਂ ਤੁਹਾਨੂੰ ਜਿਹਦੇ ਜਿਸ ਨਾਲ ਜਲੌਂਗ ਦਾ ਮੌਕਾ ਮਿਲਿਆ
0: ਮੈਨੂੰ ਬਾਅਦ ਯਾਦ ਆਇਆ ਨਹੀਂ ਤਾਂ ਮੈਂ ਤੁਹਾਨੂੰ ਕਹਣਾ ਉੱਥੋਂ ਹੋ ਕੇ ਜਾਇਆ
1: ਜਰੂਰ ਵੀ ਟੂ ਜਲੌਂਗ ਥਰੂ ਦੈਟ ਜਿਹੜੀ ਬੜੀ ਜਿਹੜੀ ਰੋਡ ਹੈ
0: ਗ੍ਰੇਟ ਓਸ਼ਨ ਰੋਡ ਹੈ
1: ਤੇ ਲੇਕਿਨ ਕਿਸੇ ਕਾਰਨ ਕਰਕੇ ਸ਼ਾਇਦ ਉਹ ਅਸੀਂ ਬਿਲਡਿੰਗ ਮਿਸ ਕਰ ਗਏ ਹਾਂ
0: ਨਹੀਂ ਨਹੀਂ ਜਲੌਂਗ ਆਪਣੇ ਆਪ ਚ ਦੇਖਣ ਬੜਾ ਖੂਬਸੂਰਤ ਸ਼ਹਿਰ ਬੜਾ ਪੁਰਾਣਾ ਸ਼ਹਿਰ ਹੈ ਜੇ ਮੈਲਬਨ ਤੋਂ ਪੁਰਾਣਾ ਸ਼ਹਿਰ ਜਲੌਂਗ ਹੈ
2: ਮੈਂ ਇਹ ਜ਼ਿਕਰ ਕਰਦਾ ਰਸਤੇ ਚ ਮੈਂ ਸ਼ਾਇਦ ਇੱਕੋ ਸਮੇਂ ਦੇ ਵਿੱਚ ਇਵੋਲਵ ਹੋਣਾ ਸ਼ੁਰੂ ਹੋਇਆ ਵੀ ਚਲੋ ਜਲੌਂਗ ਦਾ ਜਿਹੜਾ ਹੈਗਾ ਸਕੇਲ ਡਿਫਰੈਂਟ ਹੋ ਗਿਆ ਮੈਲਬਨ ਦਾ ਸਕੇਲ ਡਿਫਰੈਂਟ ਹੋ ਗਿਆ ਪਰ ਇਹ ਜੇ ਤੁਸੀਂ ਬੈਲਰੈਡ ਬੈਂਡੀਗੋ ਜਲੌਂਗ ਇਹ ਗੋਲਡ ਰਸ਼ ਦੇ ਦੌਰਾਨ ਆਪਾਂ ਇਹੀ ਗੱਲਾਂ ਕਰਦੇ ਕੱਲ੍ਹ ਆ ਰਹੇ ਸੀ ਵੀ ਇਹ ਇੱਕ ਦੌਰ ਦੇ ਜਿਹੜੇ ਹੈਗੇ ਆ ਸ਼ੁਰੂ ਹੋਏ ਹੋਏ ਸ਼ਹਿਰ ਨੇ ਸਾਰੇ
0: ਅਤੇ ਦੂਸਰੇ ਜਿਹੜੀ ਤੁਸੀਂ ਗੱਲ ਕੀਤੀ ਵੀ ਜੋ ਉਹਨਾਂ ਦੇ ਵਾਈਫ ਦਾ ਨਾਂ ਲਿਆ ਜਿਹੜੇ ਯੂਨੀਵਰਸਿਟੀ ਦੇ ਵਿੱਚ ਘਰ ਨੇ ਖਾਸ ਕਰਕੇ ਸੀ ਟਾਈਪ ਤੇ ਬੀ ਟਾਈਪ ਜਿਹੜੇ ਘਰ ਬੈਕ ਟੂ ਬੈਕ ਘਰ ਨੇ
2: ਫੈਕਲਟੀ ਹਾਊਸ
0: ਉਹ ਕਾਫੀ ਫੈਕਲਟੀ ਹਾਊਸ ਉਹ ਆਸਟ੍ਰੇਲੀਅਨ ਡਿਜ਼ਾਈਨ ਹੈ ਅੱਗੇ ਪਿੱਛੇ ਸੈਟਬੈਕ ਹੈ ਤੇ ਮੈਨੂੰ ਇੱਥੇ ਆ ਕੇ ਪਤਾ ਲੱਗਿਆ ਇੱਥੇ ਘਰਾਂ ਦੇ ਵਿੱਚ ਨਾ ਪਿੱਛੇ ਈਜ਼ਮੈਂਟ ਵੀ ਹੁੰਦੀ ਹੈ
2: ਜੀ
0: ਈਜ਼ਮੈਂਟ ਦਾ ਕਨਸੈਪਟ ਸ਼ਾਇਦ ਇੰਡੀਆ 'ਚ ਹੋਊਗਾ ਜਾਂ ਪੰਜਾਬ 'ਚ ਹੋਊਗਾ ਪਰ ਉਹਨਾਂ ਲਾਗੂ ਨਹੀਂ ਹੈਗਾ ਜਿੰਨਾ ਇੱਥੇ ਹੈ
2: ਜੀ
0: ਉਹਦੇ ਸੀਵਰ ਔਰ ਅਦੀ ਸਾਰੀਆਂ ਡਿਟੇਲ ਪਿੱਛੇ ਨੇ ਸੋ ਉੱਥੇ ਈਜ਼ਮੈਂਟ ਕਨਸੈਪਟ ਉਹਨਾਂ ਨੇ ਬਣਾਇਆ
2: ਜੀ
0: ਜਿਵੇਂ ਤੁਸੀਂ ਗੱਲ ਕੀਤੀ ਵੀ ਕਲਾਈਮੇਟ ਸੇਮ ਹੈ ਸਿਮਿਲਰ ਗੱਲਾਂ ਨੇ ਉਹ ਚੋਂ ਨਿਕਲੀਆਂ
2: ਇਹ ਇਹ ਇਹ ਇਹ ਦੇਖੋ ਇਹ ਵਾਂਸ ਅਗੇਨ ਇੱਕ ਹੋ ਜਾਂਦਾ ਜੀ ਜਦੋਂ ਅਸੀਂ ਸਿਫਤ ਕਰਦੇ ਹਾਂ ਕਿਸੇ ਆਰਟ ਫਾਰਮ ਦੀ ਚਾਹੇ ਉਹ ਜਸਬੀਰ ਸਚਦੇਵ ਦੀ ਆਪਾਂ ਗੱਲ ਕਰੀਏ ਉਹਨਾਂ ਦੇ ਫਰਮ ਦੀ ਗੱਲ ਕਰ ਲਈਏ ਸਚਦੇਵ ਅਗਲੈਸਟਨ ਫਰਮ ਦੀ ਗੱਲ ਕਰ ਲਈਏ ਇੱਕ ਵਾਂਸ ਅਗੇਨ ਜਦੋਂ ਅਸੀਂ ਬਿਲਟ ਅਪ ਫਾਰਮ ਦੀ ਗੱਲ ਕਰਦੇ ਹਾਂ ਇੱਕ ਅਸੀਂ ਅਸਥੈਟਿਕਸ ਦੀ ਗੱਲ ਕਰਦੇ ਹਾਂ ਠੀਕ ਹੈ ਨਾ ਜੀ ਉਹ ਅਸਥੈਟਿਕਸ ਉਹਨਾਂ ਨੇ ਮੰਨ ਲਓ ਗੁਰਦੁਆਰਾ ਸਾਹਿਬ ਦੀ ਜਿਹੜੀ ਬਿਲਡਿੰਗ ਹੈ ਖਾਸ ਕਰਕੇ ਲਾਇਬ੍ਰੇਰੀ ਦੀ ਬਿਲਡਿੰਗ ਹੈ ਜਾਂ ਹੋਰ ਬਹੁਤ ਖੂਬਸੂਰਤ ਬਿਲਡਿੰਗਸ ਨੇ ਪਰ ਸਭ ਤੋਂ ਵੱਡੀ ਗੱਲ ਜਿਹੜਾ ਬਿਲਟ ਐਨਵਾਇਰਮੈਂਟ ਹੈ ਨਾ ਜੀ ਜਿਹਨੂੰ ਪੰਜਾਬੀ 'ਚ ਅਸੀਂ ਮਾਹੌਲ ਕਹਿ ਦਿੰਦੇ
0: ਹਾਂ
2: ਉਹ ਮਾਹੌਲ ਜਿਹੜਾ ਨਾ ਉਹ ਸਟੂਡੈਂਟਸ ਵਾਸਤੇ ਇੰਨਾ ਐਪਰੋਪ੍ਰੀਏਟ ਹੈ ਜਿਹੜੇ ਅਸੀਂ ਇਹ ਇਹ ਦੇਖੋ
0: ਜਿਹੜੀ ਸਪੇਸ ਕ੍ਰੀਏਟ ਕੀਤੀ ਹੈ
2: ਮੋਟੀ ਗੱਲ ਤਾਂ ਅੱਖ ਇੱਦਾਂ ਫੜਦੀ ਹੈ ਹੈਨਾ ਜਿਹੜੀ ਬਰੀਕ ਗੱਲ ਹੈ ਨਾ ਜੀ ਉਹ ਰੂਹ ਫੜਦੀ ਹੈ ਤੋ ਜਿਹੜੀ ਉਹ ਜਿਹੜੇ ਤੁਸੀਂ ਪੈਡੈਸਟ੍ਰੀਅਨ ਪਾਥਵੇਜ ਕਨੈਕਟ ਕਰਦੇ ਆ ਹੋਸਟੇਲਸ ਤੋਂ ਲੈ ਕੇ ਬਾਕੀ ਦੇ ਉਹਨਾਂ ਨੂੰ ਉਹਦੇ ਤੋਂ ਜਦੋਂ ਪੱਤੇ ਗਿਰਦੇ ਆ ਉਹ ਪੱਤਿਆਂ 'ਤੇ ਤੁਸੀਂ ਤੁਰਦੇ ਹੋ ਥੱਲੇ ਸੋ ਇਹ ਜਿਹੜੀਆਂ ਬਰੀਕ ਗੱਲਾਂ ਨਾ ਜੀ ਵਿਜੂਅਲ ਆਰਟ ਨਾਲ ਰਹਿੰਦਾ ਪਰ ਜਿਹੜੀ ਫੀਲ ਹੈ ਨਾ ਜੀ ਜਿਹੜੇ ਉਹ ਛੋਟੇ ਅਹਿਸਾਸ ਹੈ ਮੈਂ ਜਿਹੜਾ ਆਰਕੀਟੈਕਚਰ ਦਾ ਕ੍ਰੈਡਿਟ ਹੈ ਨਾ ਜੀ ਮੈਂ ਉਹਨੂੰ ਦੇਣਾ ਵੀ ਜਿਹੜੀ ਨਾਲ ਉਹਦੀ ਬਿਲਟ ਫਾਰਮ ਹੈ ਬਿਲਟ ਫਾਰਮ ਤੋਂ ਇਲਾਵਾ ਜਿਹੜਾ ਬਿਲਟ ਇਨਵਾਇਰਮੈਂਟ ਜਿਹੜਾ ਉਹ ਕ੍ਰੀਏਟ ਕੀਤਾ ਹੋਇਆ ਉਹ ਬਹੁਤ ਖੂਬਸੂਰਤ ਜੀ ਸੋ ਫਸਾਡਸ ਨੋ ਦੌਰ ਕੋਈ ਦੋ ਰਾਏ ਨਹੀਂ ਉਹ ਬਹੁਤ ਖੂਬਸੂਰਤ ਆ ਪਰ ਉਹਦੇ ਨਾਲ ਨਾਲ ਜਿਹੜੀ ਉਹਦਾ ਅਹਿਸਾਸ ਆ ਜਿਹੜਾ ਉਹਦਾ ਉਹਦਾ ਫੀਲ ਹੈ ਉਹ ਬੜੀ ਜੇ ਆਪਾਂ ਕਹੀਏ ਤਾਂ ਸੈਕਰੇਡ ਆ ਬੜੀ ਪਵਿੱਤਰ ਆ
0: ਅਤੇ ਨਰੋਤਮ ਜੀ ਤੁਹਾਨੂੰ ਸ਼ਹਿਰ ਜਾਣ ਦਾ ਮੌਕਾ ਮਿਲਿਆ ਜਿਹੜਾ ਮੇਨ ਸਿਟੀ ਹੈ ਸੀ ਬੀ ਡੀ ਏਰੀਆ
1: ਹਾਂਜੀ ਹਾਂਜੀ ਮੈਨੂੰ ਜੇ ਜੇ ਨਾਲ ਉੱਥੇ ਜਾਂਦਾ ਹੀ ਮੌਕਾ ਮਿਲਿਆ ਬਟ
0: ਫੈਡਰੇਸ਼ਨ ਸਕੇਅਰ ਵੀ ਗਏ ਸੀ
2: ਦੇਖੋ ਅਜੇ ਤਾਂ ਪਰਸੋਂ ਹੀ ਆਏ
0: ਇਹਨਾਂ
2: ਦਾ ਚੱਕਰ ਲਵਾ ਦਿੱਤਾ ਸੀ ਸਾਰਾ ਪਰ ਇਹ ਹੈ ਵੀ ਅਜੇ ਇਹਨਾਂ ਨੂੰ ਰੌਣਕਾਂ ਦਿਖਾਉਣੀਆਂ ਅਜੇ
0: ਤੁਹਾਡੇ ਲਈ ਅਜੇ ਬਹੁਤ ਕੁਛ ਹੈ ਸ਼ਹਿਰ ਨੂੰ ਸਮਝਣ ਲਈ ਤੇ ਤੁਹਾਡੇ ਕੋਲ ਟੀਚਰ ਵੀ ਇੱਥੇ ਆਏ ਸੀ ਅਸੀਂ ਘੁੰਮੇ ਸੀ ਉਹਨਾਂ ਨਾਲ ਪ੍ਰੋਫੈਸਰ ਬਹਿਲ ਆਏ ਸੀਗੇ
1: ਓਕੇ ਓਕੇ
0: ਤੇ ਉਹ ਸਪੇਸ ਜਿਹੜੀ ਕਿ ਉਹ ਅਰਬਨ ਡਿਜ਼ਾਈਨ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ
2: ਜੀ
0: ਤੇ ਤੁਸੀਂ ਫੈਡਰੇਸ਼ਨ ਸਕੇਅਰ ਜ਼ਰੂਰ ਦੇਖਿਓ
2: ਜ਼ਰੂਰ
0: ਮੈਨੂੰ ਬਹੁਤ ਜਗ੍ਹਾ ਪਸੰਦ ਆ ਮੈਂ ਬੇਸਿਕਲੀ ਹਾਰਟ ਆਫ ਸਿਟੀ ਕਹਿੰਦਾ
1: ਓਕੇ
0: ਤੇ ਉਹ ਜਿਹੜਾ ਫੈਡਰੇਸ਼ਨ ਸਕੇਅਰ ਉਹ ਰੇਲਵੇ ਲਾਈਨ ਦੇ ਉੱਤੇ ਬਣਿਆ ਹੋਇਆ
1: ਓਕੇ
2: ਜੀ
0: ਸੋ ਇਟ ਵਾਸ ਏ ਅਨਯੂਜ਼ਡ ਸਪੇਸ
1: ਓਕੇ
2: ਜੀ
0: ਤੇ ਉਹ ਫੈਡਰੇਸ਼ਨ ਜਦੋਂ 2000 ਚ ਇਹਨਾਂ ਦਾ ਸੈਲਵੇ ਸੀ ਉਦੋਂ ਸ਼ੁਰੂ ਕੀਤਾ ਸੀ ਤੇ
1: ਮੈਨੂੰ ਕੱਲ ਜਾਂਦਾ ਮੌਕਾ ਮਿਲਿਆ ਜੇ ਜਿਹਦੇ ਨਾਲ ਫਲਿੰਡਰਸ ਸਟੇਸ਼ਨ
0: ਫਲਿੰਡਰ ਸਟੇਸ਼ਨ ਉਹਦੇ ਸਾਹਮਣੇ ਹੀ ਹੈ
1: ਜੀ ਉਹ ਬਿਲਡਿੰਗ ਬਹੁਤ ਮੈਨੂੰ ਇੰਪ੍ਰੈਸਿਵ ਲੱਗੀ
0: ਉਹ ਹੈਰੀਟੇਜ ਬਿਲਡਿੰਗ ਆ
1: ਉਹ ਸਾਰੇ ਪਾਸੇ ਇੱਕ ਮਾਡਰਨ ਸਟਰਕਚਰਸ ਦੇ ਵਿੱਚ ਉਹ ਜਿਹੜਾ 올ਡ ਹਾਈਟੇਜ ਸਟਰਕਚਰ ਨੂੰ ਰਿਟੇਨ ਕਰਕੇ ਰੇਲਵੇ ਸਟੇਸ਼ਨ ਚ ਕਨਵਰਟ ਕੀਤਾ ਹੋਇਆ ਐਂਡ ਹੀ ਵਾਸ ਟੈਲਿੰਗ ਮੀ ਕਿ ਇੱਥੇ 14 ਲਾਈਨਸ ਹੈ ਵਿਜੂਅਲੀ ਮੈਨੂੰ ਲੱਗ ਰਿਹਾ ਸੀਗਾ ਕਿ ਮੈਂ ਆਵਾਜ਼ ਸਰਪ੍ਰਾਈਜ਼ਡ ਕਿ ਇੰਨੀ ਜੀ ਜਗ੍ਹਾ ਦੇ 14 ਲਾਈਨਸ ਕਿਸ ਤਰ੍ਹਾਂ ਕ੍ਰੋਸ ਕਰ ਰਹੀ ਹੈ ਦੈਨ ਵੀ ਮੇਡ ਹੀ ਮੇਡ ਇਨ ਕ੍ਰੋਸ ਦੈਟ ਸੀ ਕ੍ਰੋਸ ਕਰਕੇ ਦੇਖਿਆ ਸੀ ਉਹਨੂੰ ਫੀਲ ਕੀਤਾ ਇਨ ਫੈਕਟ ਐਂਡ ਦੈਟ ਵੈਰੀ ਬਿਊਟੀਫੁਲ ਏਰੀਆ
2: ਬਲਕਿ ਮੈਂ ਕਰੈਕਟ ਕਰਦਾ ਵੀ 14 ਨਹੀਂ ਲਾਈਨਸ ਤਾਂ ਜ਼ਿਆਦਾ ਨੇ ਪਲੇਟਫਾਰਮ 14
0: ਪਲੇਟਫਾਰਮ 14
2: ਲਾਈਨਾਂ ਤਾਂ ਸ਼ਾਇਦ 20 ਹੋਣਗੀਆਂ ਜੀ
0: ਤੇ ਇਹਦੇ 'ਚ ਇੱਕ ਹੋਰ ਇੰਟਰਸਟਿੰਗ ਸਟੋਰੀ ਹੈ ਅੱਜ ਆਰਕੀਟੈਕਟ ਬੈਠੇ ਨੇ ਤਾਂ ਗੱਲ ਕਰ ਦਈਏ ਜੇ ਤੁਸੀਂ ਬੋਂਬੇ ਦਾ ਵਿਕਟੋਰੀਆ ਟਰਮੀਨਲ ਬੋਂਬੇ ਵੀਟੀ ਜਿਹਨੂੰ ਕਿਸੇ ਵੇਲੇ ਕਹਿੰਦੇ ਅੱਜ ਕੱਲ੍ਹ ਉਹ ਸ਼ਿਵਾਜੀ ਛਤਰਪਤੀ ਸ਼ਿਵਾਜੀ ਟਰਮੀਨਲ ਉਸ ਬਿਲਡਿੰਗ ਦੀ ਅਤੇ ਇਸ ਬਿਲਡਿੰਗ 'ਚ ਇੱਕ ਸਿਮਿਲੈਰਿਟੀ ਵੀ ਰਹੀ ਕਿ ਇਹਨਾਂ ਦੀਆਂ ਡਰਾਇੰਗਾਂ ਐਕਸਚੇਂਜ ਹੋ ਗਈਆਂ ਉਹ ਬਿਲਡਿੰਗ ਇੱਥੇ ਬਣਨੀ ਸੀ ਇਹ ਉੱਥੇ ਬਣਨੀ ਸੀ
1: ਵੈਰੀ ਇੰਟਰਸਟਿੰਗ ਵੈਰੀ ਵੈਰੀ
0: ਤੇ ਮੈਂ ਤਾਂ ਹੀ ਕਿਹਾ ਵੀ ਇੰਗਲੈਂਡ ਤੋਂ ਡਰਾਇੰਗਾਂ ਸੇਮ ਕੰਪਨੀਸ਼ਿਪ 'ਚ ਗਈਆਂ ਉਹ ਕਿਉਂਕਿ ਉਦੋਂ ਮਹੀਨੇ ਲੱਗ ਜਾਂਦੇ ਸੀ ਉਹਨੇ ਆ ਕੇ ਕੰਮ ਸ਼ੁਰੂ ਕਰ ਜਦੋਂ ਆਇਆ ਕਹਿੰਦਾ ਕੀ ਬਣਾਉਂਦਾ ਕਹਿੰਦਾ ਇਹ ਡਰਾਇੰਗ ਆਈ ਆ
2: ਨਹੀਂ ਇਹ ਗੱਲ
0: ਫਿਰ ਉਹਨੇ ਕਿਹਾ ਹੁਣ ਇਸ ਤਰ੍ਹਾਂ ਬਣੇਗੀ
2: ਜੀ ਮੈਂ ਵੀ ਇਹ ਗੱਲ
0: ਉਹਨਾਂ ਦੇ ਮਿਊਜ਼ੀਅਮ 'ਚ ਲਿਖਿਆ ਹੋਇਆ
2: ਅੱਛਾ ਜੀ ਅੱਛਾ
0: ਪਲਾਨਸ ਮੈਂ ਲੱਭਿਆ ਸੀ ਇਹਦੇ ਬਾਰੇ
2: ਸਹੀ
0: ਵੀ ਇਹ ਗੱਲ ਐਵੇਂ ਤਾਂ ਨਹੀਂ ਫਿਰ ਮੈਂ ਦੇਖਿਆ ਉਹਨਾਂ ਮਿਊਜ਼ੀਅਮ ਪਲੇਟ ਲੱਗੀ ਆ ਉੱਥੇ
2: ਜੀ
0: ਉਹਦੇ ਅੰਦਰ ਜਾ ਕੇ ਨਾ ਉਹਨਾਂ ਦੇ ਮਿਊਜ਼ੀਅਮ 'ਚ ਸੋ ਤੁਸੀਂ ਜਿਹੜੀ ਗੱਲ ਕਹਿ ਸਕਦੇ ਹੋ ਵੀ ਇਹ ਸਾਂਝ ਕਿਸ ਤਰ੍ਹਾਂ ਹੈ ਉਸ ਸਟਾਈਲ ਦੀ ਆਫ ਕੋਰਸ ਇਹਦੇ ਵਿੱਚ ਇਹਨਾਂ ਨੇ
1: ਓਕੇ
0: ਤੇ ਉਹਦੇ ਆਲੇ ਦੁਆਲੇ ਜਿਹੜੀ ਬਿਲਡਿੰਗ ਦਾ ਡਿਜ਼ਾਈਨ ਹੈ ਉਹ ਟ੍ਰਾਇੰਗੂਲਰ ਸ਼ੇਪ ਬਿਲਡਿੰਗਸ ਨੇ ਤੁਸੀਂ ਦੇਖੋਗੇ ਉਹ ਇਕੁਇਲੇਟਰਲ ਟ੍ਰਾਇੰਗਲ ਦੀ ਬਿਲਡਿੰਗ ਹੈ ਜਿਹਦੇ 'ਚ SBS ਰੇਡੀਓ ਜਾਂ ਦੂਸਰੇ ਸਾਰੇ ਪ੍ਰੋਗਰਾਮ ਨੇ
2: ਜੀ
0: ਫਿਰ ਉਹਦੀ ਸਕਰੀਨ ਹੈ ਸਾਹਮਣੇ ਉਹ ਇੱਕ ਜਿਹੜਾ ਉਹ ਇਨਵਾਇਰਮੈਂਟ ਕ੍ਰੀਏਟ ਕੀਤਾ
2: ਜੀ
0: ਮਤਲਬ ਫੈਡਰੇਸ਼ਨ ਸਕੇਅਰ ਬਣ ਕਰਕੇ ਮੈਲਬਰਨ ਕਦੀ ਕਦੀ ਤੁਹਾਨੂੰ ਲੱਗਦਾ ਵੀ ਉਹ ਨੇਪਾਲੀ ਫੈਸਟੀਵਲ ਹੋ ਰਿਹਾ ਕਦੀ ਅਸੀਂ ਵਿਸਾਖੀ ਮਨਾ ਰਹੇ ਹੁੰਦੇ
2: ਹਾਂ
0: ਕਦੀ ਉੱਥੇ ਉਹ ਪਾਕਿਸਤਾਨ ਦੇ ਪ੍ਰੋਗਰਾਮ ਆਏ ਹੁੰਦੇ ਆ ਕਦੀ ਕੋਈ ਇੰਗਲਿਸ਼ ਕਾਨਸਰਟ ਹੋ ਰਿਹਾ ਕਿਤੇ ਕੋਈ ਲਾਈਟ ਮਿਊਜ਼ਿਕ ਚੱਲ ਰਿਹਾ ਸੋ ਉਹ ਇੱਕ ਹੈਪਨਿੰਗ ਸਪੇਸ ਬਣ ਗਈ ਹੈ
2: ਉਹ ਜਿਹੜਾ ਮਲਟੀਕਲਚਰਲਿਜ਼ਮ ਦਾ ਸਹੀ ਸਿੰਬਲ ਹੈ ਨਾ ਜੀ ਮੈਲਬਰਨ ਦਾ
0: ਉਹ ਤਾਂ ਉਸ ਸਪੇਸ ਤੋਂ
2: ਨਜ਼ਰ ਮੈਲਟਿੰਗ ਪੋਟ ਜਿਹਨੂੰ ਕਿਹਾ ਜਾਂਦਾ ਕਲਚਰ ਦਾ ਉਹ ਤੁਸੀਂ ਫੈਡਰਨ ਸਕੁਅਰ ਉਹਦੀ ਜਿੰਦੀ ਜਾਗਦੀ ਜਿਹਨੂੰ ਕਹਿੰਦੇ ਨਾ ਮਿਸਾਲ ਆ ਔਰ ਨਾਲ ਬਹੁਤ ਖੂਬਸੂਰਤ ਮੈਂ ਨਰੋਤਮ ਜੀ ਨਾਲ ਜ਼ਿਕਰ ਕਰ ਰਿਹਾ ਸੀ ਵੀ ਜਿਹੜਾ ਮੈਲਬਰਨ ਦਾ ਜਿਹੜਾ ਜਿਹੜੀ ਹੋਂਦ ਹੈ ਉਹ ਯਾਰਾ ਰਿਵਰ 'ਤੇ ਬਹੁਤ ਡਿਪੈਂਡ ਕਰਦੀ ਹੈ ਵੀ ਉਹ ਯਾਰਾ ਰਿਵਰ ਦੇ ਨਾਲ ਹੈ ਨਾ ਵਸਿਆ ਅਤੇ ਆਪਾਂ ਦੇਖਦੇ ਹਾਂ ਵੀ ਉਹ ਜਿਹੜਾ ਫੈਡਰੇਸ਼ਨ ਸਕੁਅਰ ਹੈਗਾ ਉਹ ਵੀ ਇੱਕ ਪਾਸੇ ਯਾਰਾ ਜਿਹੜਾ ਹੈਗਾ ਦਰਿਆ ਲੰਘਦਾ ਉਹਦੇ ਤੇ ਉਹ ਉਹਦੇ ਨਾਲ ਦਾ ਬਹੁਤ ਡੂੰਘਾ ਨਾਤਾ
0: ਵਾਹ ਜੀ ਵਾਹ ਜੀ
1: ਨਾਮ ਹੀ ਬਹੁਤ ਸੋਹਣਾ ਜੀ ਤੁਹਾਡੇ ਦਰਿਆ ਦਾ
2: ਯਾਰਾ ਨਾਲ ਬਾਰਾ
0: ਤੇ ਯਾਰਾ ਉਹ ਬੜਾ ਆਸਟ੍ਰੇਲੀਆ ਦੀ ਕਿ ਮੈਲਬਰਨ ਦੀ ਇੱਕ ਲਾਈਫ ਲਾਈਨ ਆ ਯਾਰਾ ਕਾਫੀ ਲੰਬੀ ਨਦੀ ਹੈ
2: ਜੀ
0: ਤੇ ਘੁੰਮਦੀ ਫਿਰਦੀ ਹੈ ਔਰ ਉਸਨੂੰ ਸਾਂਭ ਸਾਂਭ ਕੇ ਰੱਖਿਆ ਚਲੋ ਖੈਰ ਅਸੀਂ ਤਾਂ ਆਪਣੀਆਂ ਗੱਲਾਂ ਜੇ ਜੀ ਮਾਰਦੇ ਰਵਾਂਗੇ ਹੋਰ ਤੁਹਾਨੂੰ ਇਸ ਦੱਸੋ ਵੀ ਮੈਲਬਰਨ ਸ਼ਹਿਰ ਦੇ ਵਿੱਚ ਜਾਂ ਆਸਟ੍ਰੇਲੀਅਨ ਲਾਈਫ ਸਟਾਈਲ ਵਿੱਚ ਤੁਹਾਨੂੰ ਕੀ ਚੀਜ਼ ਵਧੀਆ
1: ਮੈਨੂੰ ਆਸਟ੍ਰੇਲੀਆ ਬਾਰੇ ਮੈਂ ਸਿਰਫ ਇਸ ਤੋਂ ਪਹਿਲੇ ਸਿਡਨੀ ਗਿਆ ਔਰ ਸਿਡਨੀ ਸੀਮਸ ਟੂ ਮੀ ਸਿਡਨੀ ਮੈਨੂੰ ਜਿਸ ਤਰ੍ਹਾਂ ਇੱਕ ਫਾਈਨੈਂਸ਼ੀਅਲ ਸਿਟੀ ਦੇ ਤਰ੍ਹਾਂ ਦਾ ਨਜ਼ਰ ਆਇਆ ਕਿਉਂਕਿ ਉੱਥੇ ਮੈਂ ਜਿਹੜਾ ਮੇਰਾ ਇੰਟਰੈਕਸ਼ਨ ਵੀ ਹੋਈ ਜਾਂ ਜਿੱਥੇ ਜਿੱਥੇ ਵੀ ਮੈਂ ਗਿਆ ਵੀ ਹਾਂ ਉਹ ਸਭ ਚੀਜ਼ਾਂ ਜਿਹੜੀਆਂ ਸੀਗੀਆਂ ਉਹ ਸਾਰੀਆਂ ਬਿਲਡਿੰਗਸ ਜਾਂ ਸਾਰੇ ਲੋਕ ਜਿਹੜੇ ਮੈਂ ਮਿਲੇ ਆ ਉਹ ਸਾਰੇ ਫਾਈਨੈਂਸ ਜਾਂ ਵਰਕ ਨਾਲ ਰਿਲੇਟਡ ਸੀਗੇ ਪ੍ਰੋਫੈਸ਼ਨਲ ਬੰਦੇ ਸੀ ਸਾਰੇ ਉਹ ਵਾਲੇ ਅਤੇ ਉੱਥੇ ਮੇਰੀ ਇੰਟਰੈਕਸ਼ਨ ਜ਼ਿਆਦਾ ਕੋਈ ਐਸੇ ਮੈਟਰ ਦੇ ਉੱਤੇ ਹੋਈ ਔਨ ਵਰਕ ਕਲਚਰ ਹੁੰਦੀ ਮੈਲਬਰਨ ਜਾ ਕੇ ਮੈਨੂੰ ਬੰਦੇ ਮਿਲੇ ਜਿਹੜੇ ਮੇਰੇ ਜਿਹਨਾਂ ਨਾਲ ਮੈਂ ਦਿਲ ਦੀ ਗੱਲ ਕਰਨੀ ਸੀ ਜਾਂ ਮਿਲਣ ਵਾਸਤੇ ਆਇਆ
0: ਜਿਹਨਾਂ ਨਾਲ ਰੂਹ ਤਾਜ਼ੀ ਕਰਨੀ
2: ਮੈਲਬਰਨ 'ਚ ਮੈਂ ਤਾਂ ਫਿਰ ਕੋਟ ਲਵਾ ਕੇ ਪਜਾਮਾ ਕੋਟ ਦਾ ਪਵਾਤਾ ਨਾ ਜੀ ਇਹਨੂੰ ਫਿਰ ਹੁਣ ਉਹ ਜਰਾ ਨਿਗਾਹ ਕੀਤਾ ਹੋਇਆ
1: ਬਾਕੀ ਗੱਲ ਪੁੱਛ ਲੱਗੀ ਮੈਲਬਰਨ ਬਾਰੇ ਜਿੰਨਾ ਕਿ ਮੈਂ ਦੋ ਦਿਨ ਘੁੰਮਿਆ ਕਿ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਮੈਨੂੰ ਇੱਥੇ ਨਜ਼ਰ ਆਇਆ ਕਿ ਜਿਸ ਤਰ੍ਹਾਂ ਮਲਟੀ ਕਲਚਰਲ ਸਿਟੀ ਉਹ ਇਨਫੈਕਟ ਮੈਂ ਹੋਰ ਵੀ ਵਰਲਡ ਦੀ ਸਿਟੀਜ਼ ਦੇਖੀਆਂ ਲੇਕਿਨ ਇੱਥੇ ਮੈਨੂੰ ਉਹ ਚੀਜ਼ ਥੋੜ੍ਹੀ ਜ਼ਿਆਦਾ ਨਜ਼ਰ ਆਈ ਹੈ ਐਜ਼ ਕੰਪੇਅਰ ਟੂ ਅਦਰ ਸਿਟੀਜ਼ ਜਿੱਥੇ ਦੁਨੀਆ ਦੇ ਵੱਖਰੇ ਵੱਖਰੇ ਕਮਿਊਨਿਟੀਜ਼ ਦੇ ਜਾਂ ਵੱਖਰੇ ਵੱਖਰੇ ਰੇਸਿਸ ਦੇ ਲੋਕ ਆ ਕੇ ਵਸੇ ਆ ਐਂਡ ਦਿਸ ਵਾਜ਼ ਵੈਰੀ ਮੱਚ ਐਵੀਡੈਂਟ ਮਤਲਬ ਇੱਥੇ ਬਹੁਤ ਜ਼ਿਆਦਾ ਮੈਨੂੰ ਨਜ਼ਰ ਆਇਆ ਆਪਣੇ ਤੁਹਾਡੇ ਮੈਲਬਰਨ ਦੇ ਵਿੱਚ ਮੈਨੂੰ ਤੇ ਸਰਦਾਰ ਲੋਕ ਪੱਗਾਂ ਬੰਨੇ ਹੋਏ ਜਾਂ ਸਾਊਥ ਸਾਈਡ ਦੇ ਲੋਕ ਇੰਡੀਅਨ ਨੂੰ ਮੈਂ ਪਛਾਣ ਸਕਦਾ ਸੀਗਾ ਬਾਕੀ ਜਿਹੜੇ ਲੋਕ ਹੋਰ ਕੰਟਰੀਜ਼ ਜਾਂ ਹੋਰ ਪਾਰਟਸ 'ਚੋਂ ਆਏ ਹੋਏ ਨੇ ਆਪਣੇ ਵਰਲਡ ਦੇ ਉਹ ਵੀ ਮੈਨੂੰ ਲੱਗਦਾ ਹੈ ਕਿ ਮੈਲਬਰਨ ਇਜ਼ ਅ ਕਾਇੰਡ ਆਫ ਅ ਮਲਟੀ ਕਲਚਰਲ ਮਲਟੀਲਿੰਗੁਅਲ ਸਿਟੀ ਆ
0: ਮੇਰੇ ਇੱਕ ਦੋਸਤ ਆਏ ਸਨ ਉਹ ਸੋਸ਼ੀਓਲੋਜੀ ਦੇ ਪ੍ਰੋਫੈਸਰ ਸੀਗੇ ਕਹਿੰਦੇ ਮੈਂ ਕੋਈ 25-30-32 ਕੰਟਰੀ 'ਚ ਘੁੰਮਿਆ ਕਾਨਫਰੰਸ 'ਤੇ ਜਾਣਾ ਉਹ 10-7 ਦਿਨ ਸਿਟੀ 'ਚ ਰਹੇ 8 ਦਿਨ ਕਹਿੰਦੇ ਤੁਹਾਡਾ ਸ਼ਹਿਰ ਇੰਨਾ ਕਨਵੀਨੀਅੰਟ ਹੈ ਪਬਲਿਕ ਟਰਾਂਸਪੋਰਟ ਫਰੀ ਹੈ ਉੱਥੇ ਸਿਟੀ ਏਰੀਆ ਤੁਸੀਂ ਜਿੱਥੇ ਮਰਜ਼ੀ ਟਰਾਮ 'ਚ ਚੜ ਜਾਓ ਜਿੱਥੇ ਮਰਜ਼ੀ ਚਲੇ ਜਾਓ ਬੱਸ ਚਲੇ ਪੈਦਲ ਚਲੇ ਜਾਓ ਕਹਿੰਦੇ ਮੈਨੂੰ ਇੰਨਾ ਕਨਵੀਨੀਅੰਟ ਸਿਟੀ ਕਿਤੇ ਨਹੀਂ ਲੱਗਾ ਇੰਨਾ ਖੂਬਸੂਰਤ ਮੈਂ ਸਵੇਰੇ ਉੱਠ ਕੇ ਭੱਜਣ ਚਲਾ ਜਾਂਦਾ ਹਾਂ ਮੈਂ ਕਦੇ ਇੱਧਰ ਚਲਾ ਜਾਂਦਾ ਮੈਂ ਖਾਣ ਪੀਣ ਮੈਨੂੰ ਤਾਂ ਮਜ਼ਾ ਹੀ ਬੜਾ ਆ ਰਿਹਾ ਕਹਿੰਦਾ ਤੁਸੀਂ ਤਾਂ ਇੱਕ ਪਤਾ ਨਹੀਂ ਕਿਸ ਤਰ੍ਹਾਂ ਦੀ ਦੁਨੀਆ 'ਚ ਰਹਿੰਦੇ ਹੋ
2: ਜੀ ਮੈਂ ਇਸੇ ਲਾਈਨ 'ਤੇ ਮੈਨੂੰ ਰੁਤਮ ਜੀ ਨਾਲ ਅੱਗੇ ਵੀ ਗੱਲ ਕਰ ਰਿਹਾ ਸੀ ਇਹਨਾਂ ਨੂੰ ਦੱਸਿਆ ਸੀ ਕੱਲ੍ਹ ਪਰਸੋਂ ਜਦੋਂ ਅਸੀਂ ਗਏ ਪਰਸੋਂ ਮੈਂ ਉਹੀ ਦੱਸ ਰਿਹਾ ਸੀ ਵੀ ਜਿਹੜਾ ਹੁਣ ਇਹਨਾਂ ਨੇ ਵੀਕਐਂਡ ਵੀ ਹਾਫ ਪ੍ਰਾਈਜ਼ ਕੀਤਾ ਹੋਇਆ ਜੀ ਬਲਕਿ ਸਿਰਫ ਸਿਟੀ 'ਚ ਹੀ ਨਹੀਂ ਸਾਰੇ
0: ਵਿਕਟੋਰੀਆ
2: ਤੋਂ ਹਾਫ ਪ੍ਰਾਈਜ਼ ਕਰਕੇ ਉਹ ਬੇਸਿਕਲੀ ਐਪਰੀਸ਼ੀਏਟ ਕਰਦੇ ਇਸ ਗੱਲ ਨੂੰ ਵਧਾਵਾ ਦਿੰਦੇ ਆ ਵੀ ਜਿਹੜਾ ਤੁਸੀਂ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਆਪਣੀਆਂ ਗੱਡੀਆਂ ਨਾਲ ਲੈ ਕੇ ਆਓ ਨਾ ਰਸ਼ ਹੋਵੇ ਨਾ ਧੂੰਆਂ ਇਨਵਾਇਰਮੈਂਟ ਪੁਆਇੰਟ ਆਫ ਵਿਊ ਨਾਲ ਜਿਹੜਾ ਸਿਵਿਕਸ ਉਹਦੇ ਪੁਆਇੰਟ ਆਫ ਵਿਊ ਦੇ ਨਾਲ ਅਤੇ ਜ਼ਿਆਦਾ ਪਬਲਿਕ ਟਰਾਂਸਪੋਰਟ ਯੂਜ਼ ਕਰੋ
0: ਦੇਖੋ ਉਹਦੇ 'ਚ ਇਸ ਤਰ੍ਹਾਂ ਵੀ ਤੁਸੀਂ ਜੇ ਕਾਰ 'ਚ ਸ਼ਹਿਰ ਜਾਂਦੇ ਹੋ ਮੰਨ ਲਓ ਇੱਥੋਂ ਇਸ ਜਗ੍ਹਾ ਤੋਂ ਅਤੇ ਟ੍ਰੇਨ 'ਤੇ ਜਾਂਦੇ ਹੋ ਸ਼ਾਇਦ ਟ੍ਰੇਨ 'ਤੇ ਪਹਿਲਾਂ ਪਹੁੰਚ ਜਾਓ
2: ਤਾਂ ਬਕਾਇਦਾ
0: ਕਈ ਵਾਰੀ ਪੀਕ ਆਵਰ ਦੇ ਵਿੱਚ
2: ਬਿਲਕੁਲ
0: ਅਤੇ ਉਹ ਪਲੈਨਿੰਗ ਜੇ ਪਲੈਨਿੰਗ ਦੀ ਗੱਲ ਕਰਦੇ ਹਾਂ ਵੀ ਸੈਂਟਰਲ ਏਰੀਆ 'ਚ ਇੱਕ ਤਾਂ ਪਾਰਕਿੰਗ ਮਹਿੰਗੀ ਕਰਤੀ ਰੈਗੂਲੇਟ ਹੋ ਗਿਆ ਸਟੇਸ਼ਨ ਦੇ ਨਾਲ ਪਾਰਕਿੰਗ ਫਰੀ ਕਰਤੀ ਤੁਸੀਂ ਘਰੋਂ ਨਿਕਲੋ ਸਟੇਸ਼ਨ 'ਤੇ ਪਾਰਕ ਲਾਓ ਅਤੇ ਇਸ ਗੱਡੀ 'ਤੇ ਪਹੁੰਚ ਜਾਓ ਅੰਦਰ ਤੁਹਾਨੂੰ ਪਬਲਿਕ ਟਰਾਂਸਪੋਰਟ ਲੋੜ ਹੈ
1: ਹਾਂ ਠੀਕ ਹੈ ਅੱਛੀ ਪੋਲਿਸੀ
0: ਇਹਦੇ ਨਾਲ ਕੀ ਹੋਇਆ ਵੀ ਉਹ ਇਨਡਾਇਰੈਕਟਲੀ ਲੋਕਾਂ ਨੇ ਡਿਸਕਰਜ ਕੀਤਾ ਲੋਕ ਆਪ ਕੰਟਰੋਲ ਹੋ ਗਏ ਹੁਣ ਰਿਕੁਸ਼ ਸਟਰੀਟ ਦੇ ਵਿੱਚ ਸਿਟੀ ਦੇ ਵਿੱਚ ਕੰਜੈਸ਼ਨ ਟੈਕਸ ਵੀ ਹੈਗਾ ਜਦੋਂ ਤੁਹਾਡੀ ਕਾਰ ਇੱਕ ਪਰਟੀਕੁਲਰ ਟਾਈਮ 'ਤੇ ਨਿਕਲਦੀ ਤਾਂ ਤੁਹਾਨੂੰ ਇੱਕ ਬਿੱਲ ਆਉਂਦਾ ਜਿਹੜਾ ਦੇਣਾ ਪੈਂਦਾ
1: ਇੰਡੀਆ ਦੇ ਵਿੱਚ ਵੀ ਇਹੋ ਜਿਹੇ ਕੁਝ ਇਨੀਸ਼ੀਏਟਿਵਸ ਲਿੱਤੇ ਜਾ ਰਹੇ ਨੇ ਬਟ ਜਿਵੇਂ ਕਹਿੰਦੇ ਨਾ ਬੈਟਰ ਲੇਟ ਦੈਨ ਨੈਵਰ ਕਾਫੀ ਲੇਟ ਲਿੱਤੇ ਗਏ ਨੇ ਹੁਣ ਡੈਲੀ NCR ਦੀ ਦੇਖਿਆ ਜਾਏ ਤਾਂ ਕੁਛ ਗੱਡੀਆਂ ਐਸੀਆਂ ਨੇ ਜਿਨ੍ਹਾਂ ਨੂੰ ਤੁਸੀਂ ਆਪਣਾ ਆਡੀ ਬੰਦ ਕਰਕੇ ਇਹਨਾਂ ਨੇ ਡੀਕੰਜੈਸਟ ਕਰਨ ਦੀ ਕੋਸ਼ਿਸ਼ ਕੀਤੀ ਹੈ ਡੈਲੀ ਦੇ ਵਿੱਚੋਂ NCR ਦੇ ਵਿੱਚੋਂ ਲੋਕਾਂ ਨੂੰ ਬਾਹਰ ਜ਼ਿਆਦਾ ਫੈਸਿਲਿਟੀ ਦਿੱਤੀਆਂ ਜਾ ਰਹੀਆਂ ਤਾਂ ਕਿ ਲੋਕ ਉੱਥੇ ਵੱਲ ਸ਼ਿਫਟ ਹੋਣ ਵਰਕ ਕਰਨ ਲਈ ਆਉਣ NCR 'ਚ ਲੇਕਿਨ ਲਿਵਿੰਗ ਉਹਨਾਂ ਦੀ ਜਾਂ ਸਟੇ ਉਹ NCR ਬਾਹਰ ਕਰਨ ਇਹੋ ਜਿਹੇ ਕੁਝ ਪੋਲਿਸੀਜ਼ ਫਰੇਮ ਆਊਟ ਕੀਤੀਆਂ ਜਾ ਰਹੀਆਂ ਅਤੇ ਹੋਪ ਕਿ ਅਸੀਂ
0: ਉੱਥੇ ਕਿਸ ਤਰ੍ਹਾਂ ਦੇ ਕੰਮ ਕਰਦੇ ਮੈਨੂੰ ਪਤਾ ਘਰਾਂ ਦਾ ਕੰਮ ਕਰਦੇ ਹੋ ਉਸ ਤੋਂ ਇਲਾਵਾ ਹੋਰ ਕੋਈ ਕਮਰਸ਼ੀਅਲਸ ਵੀ ਜਾਂ
1: ਦੇਖੋ ਅਸੀਂ ਮੇਜਰਲੀ ਵੀ ਆਰ ਇਨਟੂ ਦਿਸ ਰੈਜ਼ੀਡੈਂਸ਼ੀਅਲ ਐਂਡ ਕਮਰਸ਼ੀਅਲ ਇੰਟੀਰੀਅਰਸ ਅਸੀਂ ਉੱਥੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਹਸਪੀਟੈਲਿਟੀ ਸੈਕਟਰ ਨਾਲ ਰਿਲੇਟਡ ਜਿਹੜੇ ਪ੍ਰੋਜੈਕਟਸ ਨੇ ਉਹ ਕਰਦੇ ਹਾਂ ਅੰਮ੍ਰਿਤਸਰ ਕਿਉਂਕਿ ਇੱਕ ਹਸਪੀਟੈਲਿਟੀ ਦੇ ਨਾਲ ਰਿਲੇਟਡ ਸ਼ਹਿਰ ਹੈ ਜਿੱਥੇ ਬਹੁਤ ਜ਼ਿਆਦਾ ਟੂਰਿਸਟ ਆਉਂਦੇ ਨੇ ਤੁਹਾਨੂੰ ਪਤਾ ਹੀ ਹੈ ਦਰਬਾਰ ਸਾਹਿਬ ਉੱਥੇ ਹੈਗਾ ਉਸ ਤੋਂ ਇਲਾਵਾ ਵਾਹਗਾ ਬਾਰਡਰ ਇੱਕ ਐਸੀ ਟੂਰਿਸਟ ਅਟ੍ਰੈਕਸ਼ਨ ਹੈ ਜਿਹੜੀ ਕਿ ਸ਼ਾਇਦ ਹਿੰਦੁਸਤਾਨ 'ਚ ਕਿਤੇ ਹੋਰ ਨਹੀਂ ਹੈਗੀ ਜਿਸ ਕਰਕੇ ਬਹੁਤ ਸਾਰੇ ਟੂਰਿਸਟ ਆਉਂਦੇ ਨੇ ਅਤੇ ਉਹਨਾਂ ਨਾਲ ਰਿਲੇਟਡ ਜ਼ਿਆਦੀਆਂ ਹੋਸਪਿਟੈਲਿਟੀ ਰਿਲੇਟਡ ਪ੍ਰੋਜੈਕਟਸ ਆਉਂਦੇ ਨੇ ਅਤੇ ਜਿਹਨਾਂ ਨੂੰ ਅਸੀਂ ਕੇਟਰ ਕਰਦੇ ਹਾਂ ਇੰਡਸਟਰੀਅਲ ਪ੍ਰੋਜੈਕਟਸ ਬਾਈਟਸ ਨੇਚਰ ਉੱਥੇ ਕੰਪੈਰੇਟਿਵਲੀ ਘੱਟ ਹੁੰਦੇ ਨੇ ਸੋ ਸਾਡੀ ਜਿਹੜੀ ਵਰਕਿੰਗ ਦੀ ਸਪੈਸ਼ਲਾਈਜੇਸ਼ਨ ਹੈ ਦੈਟ ਇਜ਼ ਅਬਾਊਟ ਰੈਜ਼ੀਡੈਂਸ਼ੀਅਲ ਐਂਡ ਕਮਰਸ਼ੀਅਲ ਇੰਟੀਰੀਅਰਸ
0: ਇੱਕ ਮੈਂ ਜਿਹੜਾ ਸ਼ੁਰੂ 'ਚ ਤੁਸੀਂ ਗੱਲ ਕੀਤੀ ਸੀ ਮੈਨੂੰ ਘਰਾਂ ਤੋਂ ਯਾਦ ਆ ਗਿਆ ਵੀ ਜਦੋਂ ਮੈਂ ਆਇਆ ਸੀ ਨਾ ਇੱਥੇ ਸਾਡੇ ਜਿਹੜੇ ਘਰ ਨੇ ਜੇ ਮੈਂ ਸਟਰਕਚਰਲੀ ਮੈਂ ਇੰਜੀਨੀਅਰਾਂ ਗੱਲ ਕਰਾਂ ਟੈਕਨੀਕਲ ਗੱਲ ਕਰਾਂ ਵੀ ਜਿਹੜਾ ਅਸੀਂ ਸਲੈਬ ਪਾਉਂਦੇ ਹਾਂ ਉੱਪਰ ਰੂਫ ਦੀ
1: ਜੀ ਜੀ
0: ਅਤੇ ਅਸੀਂ ਇੱਕ ਕੀੜੀ ਦੇ ਭਾਰ ਨੂੰ ਥੱਲੇ ਟਾਣਾ ਵੇਟ ਖੜਾ ਕਰਦੇ ਹਾਂ ਮੈਂ ਇੱਥੇ ਬਹੁਤ ਸਾਲ ਡਬਲ ਸਟੋਰੀ ਘਰ ਦੇਖਿਆ ਮੈਂ ਤੁਹਾਡਾ ਬਹੁਤ ਸਟਰਕਚਰ ਲਾਈਟ ਆ
1: ਹਾਂ ਓਕੇ
0: ਅਤੇ ਉਹ ਕਹਿੰਦੇ ਵੀ ਵੱਧ ਤੋਂ ਵੱਧ ਕਿੰਨੇ ਬੰਦੇ ਆਉਣੇ ਇੱਕ ਘਰ 'ਚ ਹੁਣ ਤੁਹਾਡਾ ਘਰ ਹੈ ਤੁਸੀਂ ਆਪ ਡਿਜ਼ਾਇਨਰ ਹੋ ਹੈ ਨਾ ਜਿਹਨੇ ਘਰ ਬਹੁਤ ਸੋਹਣਾ ਬਣਾਇਆ ਆਪਣਾ ਐਜ਼ ਐਨ ਆਰਕੀਟੈਕਟ ਅਤੇ ਜਿਹੜੀ ਸਲੈਬ ਥਿਕਨੈਸ ਉੱਥੇ ਇੱਕ ਘਰ 'ਚ ਲੈਣਾ ਸਪੋਜ਼ ਲਾਈਵ ਲੋਡ ਜਿਹਨੂੰ ਅਸੀਂ ਕਹਿੰਦੇ 50 ਬੰਦੇ ਆ ਜਾਣਗੇ ਤੁਸੀਂ 50 ਬੰਦਿਆਂ ਦੇ ਲਈ ਸਟਰਕਚਰ ਚਾਹੀਦਾ ਉਹ ਲੋਡ ਡਿਜ਼ਾਈਨ ਹੈਗਾ ਇਹ ਲਾਈਟ ਸਟਰਕਚਰ ਬਿਲਡਿੰਗ ਨੇ ਸਾਡਾ ਜਿਹੜਾ ਕੋਲਮ ਦੀ ਕਿਉਂਕਿ ਜੇ ਉੱਪਰ ਹੈਵੀ ਹੈ ਕੋਲਮ ਹੈਵੀ ਹੈ ਕੋਲਮ ਹੈਵੀ ਫਾਊਂਡੇਸ਼ਨ ਹੈਵੀ ਹੈ ਜੇ ਸਾਡੀ ਵਾਲ ਲਾਈਟ ਹੈ ਉੱਪਰ ਲਾਈਟ ਹੈ ਤਾਂ ਉਹ ਫਾਊਂਡੇਸ਼ਨ ਲਾਈਟ ਹੈ
1: ਜੀ
0: ਜੀ ਇਹ ਟੈਕਨੀਕ ਮੈਂ ਉੱਥੇ ਦੇ ਫਿਰ ਸਟੈਂਡਰਡ ਵੀ ਦੇਖੇ ਮੈਂ ਬੜੇ ਆਰਕੀਟੈਕਟਸ ਨਾਲ ਗੱਲ ਕਰਦਾ ਮੈਂ ਤੁਸੀਂ ਇਹ ਕਦੇ ਸੋਚ ਕੇ ਦੇਖੋ ਵੀ ਇੰਨੀ ਸਟਰਕਚਰ ਸ਼ੁੱਡ ਵੀ ਲਾਈਟ ਰੂਫ ਸ਼ੁੱਡ ਵੀ ਲਾਈਟ ਜਾਂ ਜੇ ਮਿਡਲ ਫਲੋਰ ਹੈ ਸਲੈਬ ਜਿਹੜੀ ਲਾਈਟ ਹੋਣੀ ਚਾਹੀਦੀ ਹੈ ਹੁਣ ਇੱਥੇ ਅਸੀਂ ਵੁਡਨ ਫਰੇਮ ਪਾ ਕੇ ਉਹਦੇ ਉੱਤੇ ਵੁਡਨ ਫੱਟੇ ਰੱਖ ਕੇ ਪਲੱਸ ਇੰਸੂਲੇਸ਼ਨ ਲੱਗਦੀ ਤਾਂ ਕਿ ਚੱਲਣ ਲੱਗੇ ਆਵਾਜ਼ ਨਾ ਆਏ ਜਾਂ ਮੈਟ ਆਏ ਉਹ ਚੀਜ਼ਾਂ ਕਰਦੇ ਹਾਂ ਵੈਰੀ ਵੈਰੀ ਲਾਈਟ
2: ਓਕੇ ਹਾਂਜੀ ਉਹਦੇ 'ਚ ਕਈ ਲੋਕ ਜਿਵੇਂ ਸ਼ਿਕਾਇਤ ਕਰਦੇ ਸੀ ਵੀ ਕ੍ਰੀਕਿੰਗ ਸਾਊਂਡ ਆਉਂਦੀ ਹੈ ਕਿੱਦਾਂ ਤਾਂ ਉਹਦੇ ਹੱਲ ਵੀ ਲੱਭੇ ਆ ਜੀ
0: ਹੱਲ ਹੈਗੇ ਆ ਜਿਹੜੇ ਸਟੈਂਡਰਡ ਸਪੈਸਿਫਿਕ ਨੇ
2: ਸਪੈਸਿਫਿਕ ਨੇ ਜਿਹੜੇ ਕੈਸਟ੍ਰੇਟਡ ਜੋਇਸਟਸ ਆ ਗਏ ਆ ਜਿਹੜੇ ਵਿੱਚੋਂ ਖਾਲੀ ਹੁੰਦੇ ਆ ਫਿਰ ਉਹਦੇ ਉੱਤੇ ਜਿਵੇਂ ਉਹ ਏਰੀਏਟਿਡ ਕੰਕਰੀਟ ਪੈਨਲਸ ਹੁਣ ਪੈਣ ਲੱਗ ਗਏ ਬਜਾਏ ਪਹਿਲਾਂ ਜਿਹੜਾ ਹੈਗਾ ਉਹ ਤੁਹਾਡਾ ਉਹ ਪਾਰਟੀਕਲ ਬੋਰਡ ਜਾਂ ਬੇਸਿਕਲੀ ਬੋਰਡ ਦੀਆਂ ਕਿਸਮਾਂ ਡਿਫਰੈਂਟ ਡਿਫਰੈਂਟ ਕਿਸਮਾਂ ਲੱਗਦੀਆਂ ਸੀ ਹੁਣ ਉਹਦੇ ਮੁਕਾਬਲੇ 'ਚ ਏਰੀਏਟਿਡ ਕੰਕਰੀਟ ਪੈਨਲਸ ਲੱਗਣ ਲੱਗੇ ਵੰਸ ਅਗੇਨ ਨੋਇਸ ਇਨਸੂਲੇਸ਼ਨ ਕਰਕੇ ਸੋ ਉਹ ਚੀਜ਼ਾਂ ਜਿਵੇਂ ਜਿਵੇਂ ਸਮਾਂ ਲੰਘ ਰਿਹਾ
0: ਤੁਹਾਨੂੰ ਮਤਲਬ ਮੈਂ ਤਾਂ ਦੱਸ ਰਿਹਾ ਵੀ ਚੀਜ਼ਾਂ ਜੋ ਬਿਲਡਿੰਗਾਂ ਨੂੰ ਦੇਖੋਗੇ ਹੁਣ ਸਾਹਮਣੇ ਸਾਡੀ ਬਿਲਡਿੰਗ ਬਣ ਰਹੀ ਇਟਸ ਵੈਰੀ ਲਾਈਟ ਫਰੇਮ ਸਟਰਕਚਰ
1: ਹਾਂਜੀ ਹਾਂਜੀ ਮੈਂ ਅੱਜ ਟਰੈਵਲ ਕਰਨ ਦੇ ਦੌਰਾਨ ਦੇਖਿਆ ਇੱਕ ਬਿਲਡਿੰਗ ਬਣ ਰਹੀ ਸੀਗੀ ਰੈਜ਼ੀਡੈਂਸ਼ੀਅਲ ਬਿਲਡਿੰਗ ਸੀਗੀ ਤੇ ਆਲ ਸਾਰਾ ਫਰੇਮ ਵੁਡਨ ਸਟਰਕਚਰ ਸੀ ਸਾਰਾ ਜਿਹਨੂੰ ਮੋਸਟ ਲਾਈਕਲੀ ਬਾਅਦ ਚੋਂ ਇਨਸੂਲੇਟ ਕਰਕੇ ਤੇ ਦੋਨੋਂ ਤਰਫ ਪੈਨਲ ਲਗਾ ਕੇ ਫਿਕਸ ਕਰ ਦੇਣਗੇ ਬਟ ਡੈਫੀਨੇਟਲੀ ਇੰਡੀਆ ਦੇ ਵਿੱਚ ਉਹ ਇਹ ਚੀਜ਼ਾਂ ਜਿਹੜੀਆਂ ਨੇ ਪ੍ਰੀਵੈਲੈਂਟ ਨਹੀਂ ਹੈਗੀਆਂ ਸਪੈਸੀਫਿਕਲੀ ਬਿਕੋਜ਼ ਆਫ ਦਿਸ ਟਰਮਾਈਟ ਪ੍ਰੋਬਲਮ ਉੱਥੇ ਬ੍ਰਿਕ ਕੰਸਟਰਕਸ਼ਨ ਕੰਕਰੀਟ ਕੰਸਟਰਕਸ਼ਨ ਦੇ ਜ਼ਿਆਦਾ ਸਕਸੈਸਫੁਲ ਜਾਂ ਜ਼ਿਆਦਾ ਪ੍ਰੀਵੈਲੈਂਟ ਹੋਣ ਦਾ ਰੀਜ਼ਨ ਹੀ ਇਹੀ ਹੈ ਕਿ ਲੌਂਗੇਡਿਵਿਟੀ ਕਰਕੇ ਬਿਲਡਿੰਗ ਦੀ ਲਾਈਫ ਕਰਕੇ ਟਰਮਾਈਟ ਨੂੰ ਜਿੰਨਾ ਇੱਥੇ ਟਰਮਾਈਟ ਦੀ ਪ੍ਰੋਟੈਕਸ਼ਨ ਦੇ ਮੈਜਰਸ ਜਾਂ ਅਵੇਲੇਬਿਲਟੀ ਹੈਗੀ ਹੈ ਉੱਥੇ ਉਨੀ ਨਹੀਂ ਹੈਗੀ ਇਸ ਕਰਕੇ ਉੱਥੇ ਅੱਜ ਦੀ ਡੇਟ ਦੇ ਵਿੱਚ ਵੀ ਜਾਂ ਅੱਜ ਤੋਂ ਪਿੱਛੇ ਵੀ ਵੁੱਡ ਨੂੰ ਇੱਕ ਸਮਝ ਲਓ ਕਿ ਇੱਕ ਡੈਟਰਨ ਫੈਕਟਰ ਮੰਨਿਆ ਜਾਂਦਾ ਹੁਣ ਵੀ ਉਹ ਪ੍ਰੋਡਕਟਸ ਜ਼ਿਆਦਾ ਸਕਸੈਸਫੁਲ ਹੋ ਰਹੇ ਨੇ ਜਿਨ੍ਹਾਂ ਵਿੱਚ ਵੁਡਨ ਕੰਪੋਨੈਂਟ ਜਿਹੜਾ ਵਾ ਨਹੀਂ ਹੈ ਜਾਂ ਬਹੁਤ ਘੱਟ ਹੈ ਵਿਦ ਪੈਸੇਜ ਆਫ ਟਾਈਮ ਵੁੱਡ ਦਾ ਯੂਜ਼ ਘੱਟਦਾ ਜਾ ਰਿਹਾ ਬਿਕੋਜ਼ ਆਫ ਟੂ ਰੀਜ਼ਨਸ ਇੱਕ ਤਾਂ ਇਹੀ ਹੋ ਗਿਆ ਟਿੰਬਰ ਦਿਸ ਟਰਮਾਈਟ ਐਂਡ ਸੈਕਿੰਡ ਇਜ਼ ਅਵੇਲੇਬਿਲਟੀ ਜਿੰਨੀ ਲੱਕੜ ਤੁਹਾਡੇ ਕੋਲ ਇੱਥੇ ਆਸਟ੍ਰੇਲੀਆ 'ਚ ਅਵੇਲੇਬਲ ਹੈ ਜਿੰਨੇ ਜੰਗਲ ਫੋਰੈਸਟ ਰਿਜ਼ਰਵ ਇੱਥੇ ਅਵੇਲੇਬਲ ਨੇ ਇੰਡੀਆ 'ਚ ਇੰਨਾ ਫੋਰੈਸਟ ਰਿਜ਼ਰਵ ਨਹੀਂ ਹੈਗਾ ਬਿਕੋਜ਼ ਆਫ ਐਕਸਟਰਾ ਅਰਬਨਾਈਜੇਸ਼ਨ ਏਰੀਆ ਆਸਟ੍ਰੇਲੀਆ ਦਾ ਇੰਡੀਆ ਤੋਂ ਕਿਤੇ ਵੱਡਾ ਫੋਰੈਸਟ ਰਿਜ਼ਰਵਸ ਆਸਟ੍ਰੇਲੀਆ ਦੇ ਕੋਲ ਇੰਡੀਆ ਨੂੰ ਕਿਤੇ ਜ਼ਿਆਦਾ ਨੇ ਇੰਡੀਆ ਨੀਡਸ ਟੂ ਹੈਵ ਇੰਡੀਆ ਦੇ ਕੋਲ ਹੁਣ ਫੋਰੈਸਟ ਨੂੰ ਰਿਜ਼ਰਵ ਕਰਨ ਦਾ ਸਟੇਜ ਹੈਗੀ ਹੈ ਉੱਥੇ ਫੋਰੈਸਟ ਕਟਿੰਗ ਦੀ ਸਟੇਜ ਬਹੁਤ ਦੇਰ ਪਹਿਲਾਂ ਖਤਮ ਹੋ ਚੁੱਕੀ ਹੈ ਜਿਸ ਕਰਕੇ ਵੁੱਡ ਜਿਹੜੀ ਹੈ ਦੈਟ ਇਜ਼ ਨੋਟ ਵੈਰੀ ਵੈਰੀ ਕਾਮਨ ਪ੍ਰੋਡਕਟ ਟੂ ਬੀ ਯੂਜ਼ਡ ਇਨ ਦੀ ਕੰਸਟਰਕਸ਼ਨ ਉੱਥੇ ਕੌਨਕ੍ਰੀਟ ਬ੍ਰੇਕ ਇਹ ਚੀਜ਼ਾਂ ਦਾ ਯੂਜ਼ ਜ਼ਿਆਦਾ ਹੈ ਵੁੱਡ ਨੂੰ ਗਵਰਨਮੈਂਟ ਵੀ ਪੋਲਿਸੀਜ਼ ਦੇ ਅੰਦਰ ਹੁਣ ਪ੍ਰਮੋਟ ਨਹੀਂ ਕਰ ਰਹੀ ਐਜ਼ ਅ ਬਿਲਡਿੰਗ ਕੰਪੋਨੈਂਟ
2: ਔਰ ਉਹਦੇ 'ਚ ਮੇਰਾ ਖਿਆਲ ਆ ਵੀ ਇਹ ਤਾਂ ਬੇਸ ਲਾਈਨ ਹੈ ਹੀ ਹੈ ਇਸ 'ਚ ਕੋਈ ਦੋ ਰਾਏ ਨਹੀਂ ਪਰ ਉਸ ਤੋਂ ਇਲਾਵਾ ਕਲਾਈਮੇਟੋਲੋਜੀ ਕਲਚਰ ਹੁਣ ਅਸੀਂ ਜੁੜ ਕੇ ਰਹਿੰਦੇ ਹਾਂ ਜਿਵੇਂ ਇੱਥੇ ਹਰ ਘਰ ਇੰਡੀਪੈਂਡੈਂਟ ਹੈ ਨਾ ਤਾਂ ਆਟੋਮੈਟਿਕਲੀ ਜਿਹੜਾ ਵਿੱਚ ਏਅਰ ਬੈਰੀਅਰ ਆ ਗਿਆ ਵਿੱਚ ਉਹ ਆ ਗਿਆ ਉਹ ਨੋਇਸ ਇਨਸੂਲੇਸ਼ਨ ਆਟੋਮੈਟਿਕਲੀ ਹੋ ਗਈ ਆਈਸੋਲੇਟ ਹੋ ਜਾਂਦੇ ਸਟਰਕਚਰ ਸਾਡੇ ਤਾਂ ਉੱਥੇ ਜੁੜ ਕੇ ਆ ਨਾਲ ਨਾਲ ਕੰਧਾਂ ਜੁੜੀਆਂ ਹੋਈਆਂ ਹੈ ਨਾ ਲਾਈਨਾਂ ਦੀਆਂ ਲਾਈਨਾਂ ਜੁੜੀਆਂ
0: ਉਹ ਕਈ ਚੀਜ਼ਾਂ
2: ਬਹੁਤ ਕਲਚਰ
0: ਸੂਟ ਕਰਦੀਆਂ
2: ਕਲਾਈਮੇਟੋਲੋਜੀ
0: ਪਾਪੂਲੇਸ਼ਨ ਵੀ ਪਾਰਟ ਹੈ ਨਾ ਪ੍ਰੈਸ਼ਰ ਬਹੁਤ ਆ ਲੈਂਡ
2: ਇਕਨੋਮਿਕਸ ਦੀ ਆਪਾਂ ਗੱਲ ਕਰ ਲਈਏ ਹੈ ਨਾ ਉਸ ਬਹੁਤ ਸਾਰੇ ਐਲੀਮੈਂਟਸ ਹੈਗੇ ਜੀ
0: ਬਹੁਤ ਵਧੀਆ ਲੱਗ ਰਿਹਾ ਜੀ ਅਤੇ ਸੁਣਨ ਵਾਲੇ ਜਿਹੜੇ ਕੁਛ ਜਿਹੜੇ ਸਾਡੇ ਸਰੋਤੇ ਨੇ ਜਾਂ ਬਾਅਦ 'ਚ ਵੀ ਸੁਣਨਗੇ ਪ੍ਰੋਗਰਾਮ ਗੱਲਾਂ ਬਹੁਤ ਦਿਲਚਸਪ ਨੇ ਪਰ ਮੈਨੂੰ ਲੱਗ ਰਿਹਾ ਵੀ ਘੜੀ ਦੀ ਸੂਈ ਵੀ ਮੈਨੂੰ ਉੱਤੇ ਨਜ਼ਰ ਆ ਰਹੀ ਹੈ ਅਤੇ ਨਰੋਤਮ ਅਤੇ ਜੇ ਜੇ ਜੀ ਤੁਸੀਂ ਕੋਈ ਜਾਂਦੇ ਜਾਂਦੇ ਕੋਈ ਖਾਸ ਗੱਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਬਸ ਇੱਕ ਦੋ ਮਿੰਟ 'ਚ ਫਿਰ ਅਸੀਂ ਵਾਇੰਡ ਅਪ ਕਰਾਂਗੇ
1: ਜੀ ਬਸ ਮੈਂ ਖਾਸ ਗੱਲ ਤਾਂ ਇਹੀ ਸਾਂਝੀ ਕਰਨਾ ਚਾਹਾਂਗਾ ਗਾ ਜੀ ਕਿ ਮੈਨੂੰ ਇੱਥੇ ਆ ਕੇ ਬੜਾ ਅੱਛਾ ਲੱਗਿਆ ਹਾਲੇ ਮੇਰਾ ਕੁਛ ਆਪਣਾ ਸਫ਼ਰ ਇੱਥੇ ਪੈਂਡਿੰਗ ਹੈ ਆਈ ਐਮ ਹੇਅਰ ਮੈਂ ਇੱਥੇ ਦੋ ਤਿੰਨ ਦਿਨ ਹਾਲੇ ਹੋਰ ਹੈਗਾ ਅਤੇ ਮੈਂ ਉਮੀਦ ਕਰਦਾ ਕਿ ਮੈਨੂੰ ਆਪਣੇ ਭਾਈਚਾਰੇ ਤੋਂ ਇਸ ਤਰ੍ਹਾਂ ਹੀ ਹੋਰ ਪਿਆਰ ਮਿਲਦਾ ਰਹੇਗਾ ਔਰ ਜਿਵੇਂ ਸਾਡੇ ਪੁਰਾਣੇ ਦੋਸਤ ਮਿਲੇ ਨੇ ਅਤੇ ਹਾਲੇ ਮੇਰੇ ਵਿਸ਼ ਲਿਸਟ ਦੇ ਵਿੱਚ ਦੋ ਤਿੰਨ ਦੋਸਤਾਂ ਹੋਰਾਂ ਨੂੰ ਮਿਲਣਾ ਪੈਣਾ ਰੱਖਿਆ ਹੋਇਆ
0: ਕਿਆ ਬਾਤ ਹੈ ਦੇਖੋ ਜੇ ਜੀ ਸਾਡਾ ਇੱਕ ਤਕਨੀਕ ਹੈ ਅਸੀਂ ਪਿਆਰ ਹੀ ਨਾ ਕਰੀਏ ਬੰਦਾ ਜਾਣ ਨੂੰ ਜੀ ਨਾ ਕਰੇ ਕੁੰਡੀਆਂ ਪਾ ਲਓ ਵੀ ਮੁੜ ਕੇ ਆ ਕੇ
2: ਜਾਏ ਅੱਗੇ ਬੰਦਾ ਵੀ ਹੋ ਜਾਏ ਚਾਹੀਦਾ ਨਾ ਜੀ
0: ਅਸੀਂ ਇਹ ਕਹਿੰਦੇ ਹੁੰਦੇ ਵੀ ਆਮ ਜਿੰਨੇ ਕੁ ਵੀ ਆਈਦਾ ਆਪਣੀ ਮਰਜ਼ੀ ਨਾਲ ਮਿਲ ਮੈਂ ਜਾਈਦਾ ਫਿਰ ਅਗਲਿਆਂ ਦੀ ਮਰਜ਼ੀ ਨਾਲ ਇਸ ਕਰਕੇ ਤੁਸੀਂ ਹੁਣ ਅਗਲੀ ਵਾਰੀ ਕਰਨਾ ਵੀ ਪਹਿਲਾਂ ਸਿਡਨੀ ਵੀ ਆਉਣਾ ਪਹਿਲਾਂ ਮੈਲਬਨ ਆਉਣਾ ਹੈ
1: ਠੀਕ ਹੈ
0: ਤੇ ਹਫ਼ਤਾ 10 ਦਿਨ ਪਹਿਲਾਂ ਸੈੱਟ ਸੁੱਟ ਹੋ ਗਏ ਫਿਰ ਸਿਡਨੀ ਜਾਓ ਕੰਮ ਕਰਕੇ ਵਾਪਸ ਆ ਜਾਓ
2: ਫਿਰ ਜੀ ਨਹੀਂ ਕਰਨਾ ਚਾਹੁੰਦਾ ਮੇਰੀ ਤਾਂ ਉਹ ਮੈਨੂੰ ਤੁਸੀਂ ਬਾਏ ਚਾਂਸ ਜਿਹੜੀ ਤੁਸੀਂ ਕਿਤਾਬ ਵੀ ਬੜੀ ਸੋਹਣੀ ਪੜ੍ਹਾ ਦਿੱਤੀ ਅਤੇ ਮੇਰੇ ਅੱਗੇ ਕਵਿਤਾ ਵੀ ਸਾਬਰ ਅਲੀ ਸਾਬਰ ਸਾਹਿਬ ਦੀ ਰੱਖੀ ਹੈ ਵੀ ਬੜੀ ਲੰਮੀ ਕਹਾਣੀ ਹੈ ਤੋ ਆਪਣੀ ਘਾੜੀ ਬੜੀ ਲੰਮੀ ਆ ਆਪਾਂ ਫਿਰ
0: ਕਰਾਂਗੇ
2: ਤੋ ਕਿਉਂਕਿ ਉਹ ਕਵਿਤਾ ਬੜੀ ਸੋਹਣੀ ਰਹੀ ਹੈ ਜੀ ਵੀ ਦੋ ਜੋ ਅੱਖਾਂ ਨੀਵੀਆਂ ਨੇ ਸ਼ੀਸ਼ਿਆਂ ਦੇ ਸਾਹਮਣੇ ਬਹਿ ਕੇ ਤੇ ਕੰਧਾਂ ਨੂੰ ਸੁਣਾਉਣੀ ਹੈ ਬੜੀ ਲੰਮੀ ਕਹਾਣੀ ਹੈ ਮੇਰਾ ਮਤਲਬ ਕਿ ਪਲਕਾਂ ਮੁੱਢ ਜੰਮੀ ਲੂਣੀਆਂ ਬਰਫ਼ਾਂ ਦੀ ਜਿਹੜੀ ਤੈਅ ਪੁਰਾਣੀ ਹੈ
0: ਬੜੀ ਲੰਮੀ ਕਹਾਣੀ
2: ਹੈ ਸੋ ਇਹ ਲੰਮੀਆਂ ਕਹਾਣੀਆਂ ਆਪਾਂ ਫੇਰ ਕਰਾਂਗੇ ਜੀ
0: ਬਹੁਤ ਅੱਛਾ ਲੱਗਾ ਜੀ
2: ਬਹੁਤ ਮਿਹਰਬਾਨੀ
0: ਤੇ ਤੁਸੀਂ ਬਹੁਤ ਸ਼ਾਰਟ ਨੋਟਿਸ ਤੇ ਸਾਡੇ ਨਾਲ ਸਾਡੇ ਕੋਲ ਆਏ ਹੋ ਸਟੂਡੀਓ ਸਾਂਝ ਪਾਈ ਹੈ ਅਤੇ ਮੈਂ ਆਸ ਕਰਦਾ ਵੀ ਤੁਹਾਡੇ ਕਿਤੇ ਆਉਂਦੇ ਜਾਂਦੇ ਗੱਲਾਂ ਦਾ ਪਤਾ ਫਿਰ ਸਾਂਝੀਆਂ ਕਰਾਂਗੇ ਹੋਰ ਪਲੇਟਫਾਰਮ 'ਤੇ ਵੀ ਗੱਲ ਕਰਾਂਗੇ ਬਹੁਤ ਬਹੁਤ ਸ਼ੁਕਰੀਆ ਨਰੋਤਮ ਅਤੇ ਜੇ ਜੇ ਜੀ ਅਤੇ ਪ੍ਰੋਗਰਾਮ ਦੇ ਮੇਰੇ ਤੀਜੇ ਸੈਗਮੈਂਟ ਦੇ ਵਿੱਚ ਅਸੀਂ ਮਿਕਸ ਬਲੈਂਡਿੰਗ ਗੀਤ ਦੀ ਗੱਲ ਕਰਦੇ ਹਾਂ ਗੀਤ ਸੁਣਾਂਗੇ ਅਤੇ ਇਸ ਦੇ ਨਾਲ ਹੀ ਸੁਣਨ ਵਾਲਿਆਂ ਨੂੰ ਮੈਂ ਇਜਾਜ਼ਤ ਮੰਗਾਂਗਾ ਜਾਂਦੇ ਇਸ ਤੋਂ ਬਾਅਦ ਪਲੈਂਟੀ ਵੈਲੀ FM 'ਤੇ ਤਾਮਿਲ ਪ੍ਰੋਗਰਾਮ ਸ਼ੁਰੂ ਹੋਵੇਗਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ
2: ਸ਼ੁਕਰੀਆ ਥੈਂਕ ਯੂ